ਥੋੜਾ ਥੋੜਾ ਹਨੇਰਾ ਹੋ ਰਿਹਾ ਹੈ। ਕਬੀਰ ਜੀ ਤੇ ਕਬੀਰ ਜੀ ਦੇ ਘਰੋਂ ਲੋਹੇ ਜੀ ਦੋਨੋਂ ਜਾਣੇ ਨਦੀ ਦੇ ਕਿਨਾਰੇ ਤੇ ਖਲੋਤੇ ਨੇ। ਨਦੀ ਪਾਰ ਕਰਕੇ ਆਪਣੇ ਘਰ ਜਾਣਾ ਹੈ।

ਕਬੀਰ ਜੀ ਨੇ ਮਲਾਹ ਨੂੰ ਆਖਿਆ ਵੀ ਸਾਨੂੰ ਵੀ ਪਰਲੇ ਕਿਨਾਰੇ ਲੈ ਜਾ। ਮਲਾਹ ਨੇ ਅੱਗੋਂ ਆਖਿਆ ਵੀ ਤੈਨੂੰ ਦਿਸਦਾ ਨਹੀਂ, ਮੇਰੀ ਬੇੜੀ ਦੇ ਵਿੱਚ ਸੇਠ ਜੀ ਬੈਠੇ, ਤੈਨੂੰ ਮੈਂ ਉਹਨਾਂ ਦੇ ਨਾਲ ਕਿਵੇਂ ਬਿਠਾ ਸਕਦਾ। ਕਵੀ ਜੀ ਨੇ ਜੇਬ ਵਿੱਚ ਹੱਥ ਪਾਇਆ, ਪੈਸੇ ਕੱਢੇ, ਆਖਣ ਲੱਗੇ ਵੀ ਜਿੰਨੇ ਤੇਰੇ ਪੈਸੇ ਬਣਨਗੇ ਮੈਂ ਦੇਵਾਂਗਾ, ਪੈਸੇ ਲੈ ਲਵੀਂ ਤੂੰ ਕਿਰਾਇਆ ਲੈ ਲਵੀਂ। ਪੈਸਿਆਂ ਵੱਲ ਦੇਖ ਕੇ ਮਲਾਹ ਦਾ ਮਨ ਮੰਨ ਗਿਆ, ਚੰਗਾ ਬਈ ਬੈਠ ਜਾ ਬੇੜੀ ਵਿੱਚ, ਅੱਜ ਦੋਨੋਂ ਹੀ ਜਾਣੇ ਲੋਈ ਜੀ ਤੇ ਕਬੀਰ ਜੀ ਬੇੜੀ ਵਿੱਚ ਬੈਠੇ। ਜਿਉਂ ਹੀ ਬੇੜੀ ਦੇ ਵਿੱਚ ਚੜ੍ਹੇ ਨੇ, ਅੱਗੋਂ ਸੇਠ ਉੱਠ ਕੇ ਖਲੋ ਗਿਆ, ਓਏ ਮਲਾਹ ਐ ਕੀ ਕਰੀ ਜਾਂਦਾ ਹੈ, ਗਰੀਬੜਿਆਂ ਜਿਹਾ ਨੂੰ ਮੇਰੇ ਨਾਲ ਬਿਠਾਈ ਜਾਂਦਾ ਹੈ, ਤੈਨੂੰ ਨਹੀਂ ਪਤਾ ਅਸੀਂ ਛੋਟੇ ਲੋਕਾਂ ਨਾਲ ਨਹੀਂ ਬੈਠਦੇ। ਜਿੰਨੇ ਪੈਸੇ ਇਸ ਤੋਂ ਲੈਣੇ ਨੇ ਪੰਜ ਗੁਣਾ ਜ਼ਿਆਦਾ ਮੈਂ ਤੈਨੂੰ ਦੇ ਦੇਵਾਂਗਾ, ਇਹਨੂੰ ਥੱਲੇ ਉਤਾਰ ਦੇ। ਛੋਟੇ ਲੋਕਾਂ ਦੇ ਨਾਲ ਬੈਠਣ ਦੇ ਨਾਲ ਸੋਭਾ ਘੱਟ ਜਾਂਦੀ ਹੈ ਤੇ ਕਬੀਰ

ਉਤਾਰ ਦੇਵੋਗੇ ਤੇ ਅਸੀਂ ਕਿਵੇਂ ਕਰ ਜਾਵਾਂਗੇ? ਬੱਚੇ ਸਾਡੇ ਉਡੀਕਦੇ ਹੋਣਗੇ, ਬੱਚੇ ਉਡੀਕਦੇ ਹੋਣਗੇ। ਐਡੀ ਵੱਡੀ ਬੇੜੀ ਹੈ, ਇੱਕ ਕਿਨਾਰੇ ਲੱਗ ਕੇ ਅਸੀਂ ਦੋਨਾਂ ਨੇ ਬੈਠ ਜਾਣਾ ਹੈ। ਕੋਈ ਜ਼ਿਆਦਾ ਜਗ੍ਹਾ ਨਹੀਂ ਜੇ ਲੈਣੀ, ਇੱਕ ਕਿਨਾਰੇ ਲੱਗ ਕੇ ਦੋਨੋਂ ਹੀ ਬੈਠ ਜਾਵਾਂਗੇ ਤੇ ਬਾਕੀ ਵਿੱਚ ਤੁਸੀਂ ਬੈਠੇ ਰਹੋ। ਅਜੇ ਕਬੀਰ ਜੀ ਸੇਠ ਨੂੰ ਏਡਾ ਤਰਲਾ ਕਰ ਹੀ ਰਹੇ ਨੇ। ਇਹਨੇ ਨੂੰ ਸੇਠ ਦੀ ਘਰਵਾਲੀ ਉੱਠੀ ਤੇ ਉੱਠ ਕੇ ਲੋਈ ਨੂੰ ਬੇੜੀ ਵਿੱਚੋਂ ਬਾਹਰ ਧੱਕਾ ਦੇ ਦਿੱਤਾ, ਬਾਹਰ ਧੱਕਾ ਦੇ ਦਿੱਤਾ। ਗੁੱਸੇ ਦੀ ਭਰੀ ਕਿੱਡੇ ਕਿੱਡੇ ਮਾੜੇ ਬੋਲ ਬੋਲ ਦਿੱਤੇ, ਐ ਛੋਟੇ ਲੋਕ ਇਹਦਾ ਨਹੀਂ ਮੰਨਦੇ ਹੁੰਦੇ। ਕਬੀਰ ਜੀ ਕੀ ਤੱਕ ਰਹੇ ਨੇ? ਲੋਈ ਬਾਹਰ ਖਲੋਤੀ ਹੈ, ਅੱਖਾਂ ਵਿੱਚੋਂ ਹੰਝੂ ਰੋ ਰਹੀ ਹੈ, ਹੰਝੂ ਕੇਰ ਕੇ ਰੋ ਰਹੀ ਹੈ। ਇਹਨੇ ਨੂੰ ਸੇਠ ਗੁੱਸੇ ਦਾ ਭਰਿਆ, ਕਬੀਰ ਜੀ ਨੂੰ ਬਾਂਹ ਤੋਂ ਪਕੜਿਆ ਤੇ ਫੜ ਕੇ ਬਾਹਰ ਕੱਢ ਦਿੱਤਾ। ਮਲਾਹ ਨੂੰ ਆਖਿਆ, ਮਾਰ ਬੇ ਚੱਪੂ ਤੇ ਚੱਲੀਏ। ਦੋਨਾਂ ਨੂੰ ਥੱਲੇ ਉਤਾਰ ਕੇ ਸੇਠ ਅੱਜ ਬੇੜੀ ਲੈ ਕੇ ਤੁਰ ਗਿਆ ਹੈ। ਲੋਈ ਨੇ ਅੱਖਾਂ ਵਿੱਚੋਂ ਹੰਝੂ ਕੇਰੇ। ਸੁਆਮੀ ਅੱਜ ਤੱਕਿਆ ਜੇ ਗਰੀਬੀ ਕਿੱਡਾ ਡਾਢਾ ਦੁੱਖ ਹੈ, ਅੱਜ ਦੇਖ ਲਿਆ ਜੇ ਗਰੀਬਾਂ ਦਾ ਕੀ ਹਾਲ ਹੈ। ਤੇ ਸਤਸੰਗੀਓ, ਕਬੀਰ ਦਾ ਵੀ ਮਨ ਪਾਰ ਆਇਆ, ਕਿਨਾਰੇ ਤੇ ਬੈਠੇ।

ਲਿਵ ਉਸ ਪ੍ਰਭੂ ਦੇ ਚਰਨਾਂ ਨਾਲ ਜੋੜ ਕੇ, ਬੈਰਾਗ ਦੇ ਵਿੱਚ ਭਿੱਜ ਕੇ, ਅੱਖਾਂ ਵਿੱਚੋਂ ਕੇਰ ਕੇ ਹੰਝੂ। ਅੱਜ ਕਬੀਰ ਨੇ ਰੋ ਕੇ ਅਰਦਾਸ ਕੀਤੀ, ਐ ਮੇਰਿਆ ਰੱਬਾ, ਆ ਦੇਖ ਧਰਤੀ ਤੇ ਕੀ ਹੋ ਗਿਆ। ਧਨ ਵਾਲੇ ਗਰੀਬ ਨੂੰ ਲਾਗੇ ਵੀ ਬਿਠਾ ਕੇ ਰਾਜੀ ਨਹੀਂ, ਜਿਨ੍ਹਾਂ ਨੂੰ ਤੂੰ ਸੁੱਖ ਦਿੱਤੇ ਨੇ, ਜਿਨ੍ਹਾਂ ਤੇ ਤੂੰ ਰਹਿਮਤਾਂ ਕੀਤੀਆਂ ਨੇ, ਦੇਖ ਉਹਨਾਂ ਦਾ ਮਨ ਕਿੱਡਾ ਵਿਗੜ ਗਿਆ ਹੈ। ਗਰੀਬ ਨੂੰ ਲਾਗੇ ਵੀ ਬਿਠਾ ਕੇ ਰਾਜੀ ਨਹੀਂ, ਐ ਮੇਰਿਆ ਰੱਬਾ, ਗਰੀਬ ਹੋਣਾ ਕੋਈ ਜ਼ੁਲਮ ਹੈ। ਰੋ ਰੋ ਕੇ ਉਸ ਪ੍ਰਭੂ ਨਾਲ ਗੱਲਾਂ ਕਰ ਰਹੇ, ਐ ਮੇਰੇ ਪ੍ਰਭੂ, ਜੇ ਗਰੀਬ ਹੋਣਾ ਜ਼ੁਲਮ ਹੈ ਤੇ ਸਾਰਿਆਂ ਨੂੰ ਕਿਉਂ ਨਹੀਂ ਅਮੀਰ ਕਰ ਦਿੰਦਾ, ਕਿਉਂ ਨਹੀਂ ਸਾਰਿਆਂ ਨੂੰ ਧਨਵਾਨ ਕਰ ਦਿੰਦਾ। ਸਤਸੰਗਿਓ, ਉਸ ਪ੍ਰਭੂ ਦੀ ਲੀਲਾ ਬੜੀ ਨਿਆਰੀ ਹੈ। ਅਜੇ ਕਬੀਰ ਦੀ ਅਰਦਾਸਾਂ ਹੀ ਕਰ ਰਹੇ ਨੇ, ਅਰਜੋਈਆਂ ਹੀ ਕਰ ਰਹੇ ਨੇ, ਤੇ ਕੀ ਕੌਤਕ ਵਰਤਿਆ ਕਿਨਾਰੇ ਦੇ ਉੱਪਰ। ਜਿਸ ਪੱਥਰ ਤੇ ਬੈਠੇ ਨੇ ਉਹ ਪੱਥਰ ਆਪਣੇ ਆਪ ਹਿੱਲਣ ਲੱਗ ਪਿਆ ਹੈ। ਲੋਈ ਦੇਖ ਕੇ ਹੈਰਾਨ ਹੋ, ਇਹ ਕੀ ਹੋਇਆ, ਪੱਥਰ ਹਿੱਲਣ ਲੱਗ ਪਿਆ ਹੈ। ਕਬੀਰ ਜੀ ਨੇ ਲਿਵ ਜੋੜੀ ਹੋਈ ਹੈ, ਲੋਈ ਤੱਕ ਰਹੀ ਹੈ, ਪੱਥਰ ਹਿੱਲ ਪਿਆ। ਇਹੋ ਜਿਹਾ ਹਿੱਲਿਆ ਬੇੜੀ ਦੇ ਵਾਂਗ ਪਾਣੀ ਤੇ ਤੈਰਨ ਲੱਗ ਪਿਆ। ਕੀ ਰਹਿਮਤਾਂ ਹੋਈਆਂ, ਤੈਰਦਾ ਹੋਇਆ ਉਸ ਸੇਠ ਦੀ ਬੇੜੀ ਨਾਲੋਂ ਵੀ ਅੱਗੇ ਨਿਕਲ ਗਿਆ, ਤੇ ਸੇਠ ਦੇਖ ਕੇ ਬੜਾ ਹੈਰਾਨ ਹੋਇਆ ਵੀ ਇਹ ਕੀ ਗੱਲ, ਕੋਈ ਧੱਕਾ ਨਹੀਂ ਲਾ ਰਿਹਾ, ਕੋਈ ਚੱਪੂ ਨਹੀਂ ਮਾਰ ਰਿਹਾ, ਤੇ ਵੱਡੀ ਹੈਰਾਨਗੀ ਦੀ ਗੱਲ, ਪੱਥਰ ਆਪਣੇ ਆਪ ਪਾਣੀ ਤੇ ਤੁਰਿਆ ਜਾ ਰਿਹਾ। ਸੇਠ ਦੇਖ ਕੇ ਬੜਾ ਹੈਰਾਨ ਹੋ ਰਿਹਾ, ਪੱਥਰ ਆਪਣੇ ਆਪ ਪਾਣੀ ਤੇ ਤੁਰਿਆ ਜਾ ਰਿਹਾ। ਮਲਾਹ ਨੂੰ ਪੁੱਛਿਆ ਵੀ ਇਹ ਕੌਣ ਹੈ, ਮਲਾਹ ਨੇ ਆਖਿਆ ਕਬੀਰ ਹੈ, ਇਹ ਕਬੀਰ ਹੈ, ਇਹਦੀ ਤੇ ਅੱਗੇ ਵੀ ਬੜੀ ਸੋਭਾ ਸੁਣੀ ਹੈ, ਇਹ ਬੜਾ ਸਿਮਰਨ ਵਾਲਾ ਹੈ, ਸੁਣਿਆ ਹੈ।

ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ। ਕਬੀਰ ਦੀ ਉਤਰ ਕੇ ਤੁਰੇ ਨੇ, ਲੋਈ ਨੂੰ ਆਖਿਆ, ਬਲੀਏ ਐਵੇਂ ਛੋਟੀ ਜਿੰਨੀ ਗੱਲ ਤੇ ਰੱਬ ਨੂੰ ਉਲਾਂਭੇ ਦੇਣ ਲੱਗ ਜਾਂਦੀ ਹੈ। ਲੋਈ ਨੂੰ ਆਖ ਰਹੇ ਨੇ, ਐਵੇਂ ਘਬਰਾ ਜਾਂਦੀ, ਜੇ ਗਰੀਬਾਂ ਦਾ ਕੋਈ ਨਹੀਂ ਤੇ ਗਰੀਬਾਂ ਨੂੰ ਰੱਬ ਰੱਖ ਲੈਂਦਾ ਹੈ। ਕਬੀਰ ਜੀ ਸਮਝਾ ਰਹੇ ਨੇ, ਬਲੀਏ ਪੱਲੇ ਧਨ ਨਾਮ ਧਨ ਹੋਣਾ ਚਾਹੀਦਾ ਹੈ, ਪੱਲੇ ਪ੍ਰਭੂ ਦਾ ਨਾਮ ਹੋਣਾ ਚਾਹੀਦਾ ਹੈ। ਗਰੀਬਾਂ ਦੀ ਕੋਈ ਨਾ ਬਾਂਹ ਪਕੜੇ, ਉਹ ਰੱਬ ਪਕੜ ਲੈਂਦਾ ਹੈ। ਐਵੇਂ ਨਾ ਛੋਟੀ ਜਿੰਨੀ ਗੱਲ ਤੇ ਰੱਬ ਨੂੰ ਉਲਾਂਭੇ ਨਾ ਦੇਣ ਲੱਗ ਜਾਇਆ ਕਰ। ਅੱਜ ਆਪਣੀ ਅੱਖਾਂ ਨਾਲ ਤੱਕ ਲਿਆ ਹੈ। ਇਹਨੇ ਨੂੰ ਸੇਠ ਮਲਾਹ ਬੇੜੀ ਚੋਂ ਉਤਰੇ ਤੇ ਕਬੀਰ ਦੇ ਮਗਰ ਲੱਸੇ ਆ ਰਹੇ। ਕਬੀਰ ਜੀ ਅੱਗੇ ਅੱਗੇ ਤੇ ਸੇਠ ਮਲਾਹ ਪਿੱਛੇ ਪਿੱਛੇ ਦੌੜੇ ਆ ਰਹੇ ਨੇ ਤੇ ਆ ਕੇ ਕਬੀਰ ਦੇ ਚਰਨ ਪਕੜ ਲਏ। ਕਬੀਰ, ਸਾਡੇ ਕੋਲੋਂ ਗੁਨਾਹ ਹੋਇਆ, ਮਾਇਆ ਦੇ ਹੰਕਾਰ ਵਿੱਚ ਤੈਨੂੰ ਕਿੰਨਾ ਮੰਦਾ ਬੋਲ ਬੈਠਾ, ਤੈਨੂੰ ਧੱਕੇ ਮਾਰ ਬੈਠਾ, ਸਾਨੂੰ ਮਾਫ ਕਰੀ। ਤੇ ਗੁਰੂ ਸਵਾਰਿਓ ਜਿਹੜੇ ਸਿਮਰਨ ਵਾਲੇ ਹੁੰਦੇ ਨੇ ਨਾ, ਉਹ ਆਪਣੇ ਮਨ ਦੇ ਵਿੱਚ ਕਿਸੇ ਲਈ ਵੀ ਗੁੱਸਾ ਨਹੀਂ ਦੇ ਰੱਖਦੇ। ਕਬੀਰ ਨੇ ਆਖਿਆ, ਸੇਠ ਧਨ ਦਾ ਮਾਣ ਨਹੀਂ ਦੇ ਕਰੀਦਾ। ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਸੋਝੀ ਦਿੰਦੇ ਸਨ, ਗੁਰਸਿੱਖਾ ਇਹ ਦੁਨੀਆਂ ਦੇ ਸੁੱਖ ਪੱਕੇ ਨਹੀਂ ਦੇ ਹੁੰਦੇ, ਇਹ ਉਹਨਾਂ ਚਿਰ ਹੀ ਰਹਿੰਦੇ ਨੇ ਜਿੰਨਾ ਚਿਰ ਤੂੰ ਪ੍ਰਭੂ ਨਾਲ ਜੁੜਿਆ ਰਹੇਗਾ। ਸੇਠ, ਇਹ ਸੁੱਖ ਪੱਕੇ ਨਹੀਂ ਦੇ ਹੁੰਦੇ, ਆ ਦੁਨੀਆਂ ਵਿੱਚ ਤੱਕਿਆ ਹੈ, ਲੱਖਾਂ ਪਤੀ ਬੰਦੇ ਕਈ ਵਾਰ ਪੱਲਾਂ ਦੇ ਵਿੱਚ ਕੱਖਾਂ ਵਿੱਚ ਰੁੱਲ ਜਾਂਦੇ ਨੇ, ਜਿਨ੍ਹਾਂ ਦੇ ਕੋਲ ਸਾਰੇ ਸੁੱਖ ਨੇ, ਆ ਦੁਨੀਆਂ ਵਿੱਚ ਦੇਖਿਆ ਕਈ ਵਾਰ ਪਲ ਮਾਤਰ ਦੇ ਵਿੱਚ ਇੱਕ ਇੱਕ ਪ੍ਰਸ਼ਾਦੇ ਨੂੰ ਥਰਸ ਜਾਂਦੇ ਨੇ, ਐਡਾ ਮਾਣ ਨਹੀਂ ਦੇ ਕਰੀਦਾ, ਚੰਗੇ ਹੋਣ ਦਾ ਹੰਕਾਰ ਨਹੀਂ ਦੇ ਕਰੀਦਾ। ਸੁੱਖ ਆਉਂਦਿਆਂ ਵੀ ਪਤਾ ਨਹੀਂ ਲੱਗਦਾ ਤੇ ਸੁੱਖ ਜਾਂਦਿਆਂ ਵੀ ਪਤਾ ਨਹੀਂ ਜੇ ਲੱਗਦਾ, ਉਸ ਮਾਲਕ ਕੋਲੋਂ ਡਰ ਕੇ ਰਹੀਦਾ ਹੈ। ਸੇਠ ਦੇ ਹੱਥ ਜੁੜ ਗਏ, ਮੇਰੇ ਕੋਲੋਂ ਗੁਨਾਹ ਹੋਇਆ। ਕਬੀਰ ਨੇ ਆਖਿਆ, ਤੇਰਾ ਨਾਮ ਕੀ ਹੈ? ਇਸ ਨੇ ਆਖਿਆ, ਮੇਰਾ ਨਾਮ ਰਾਮ ਕਾ ਦਾਸ ਹੈ। ਕਬੀਰ ਜੀ ਮੁਸਕਰਾਏ, ਭਲਿਆ ਨਾਮ ਕਿੱਡਾ ਸੋਹਣਾ ਰੱਖਿਆ ਹੈ, ਨਾਮ ਕਿੱਡਾ ਸੋਹਣਾ ਰੱਖਿਆ ਹੈ ਤੇ ਕੰਮ ਕਿੱਡੇ ਮਾੜੇ ਕਰਦਾ ਹੈ। ਨਾਮ ਰਾਮ ਕਾ ਦਾਸ ਰੱਖਿਆ ਹੈ ਤੇ ਰਾਮ ਕੇ ਦਾਸਾਂ ਨੂੰ ਤੂੰ ਧੱਕੇ ਮਾਰਦਾ ਹੈ। ਕਦੀ ਰਾਮ ਕਾ ਦਾਸ ਬਣ ਕੇ ਦੇਖ, ਤੈਨੂੰ ਕਿੱਡਾ ਆਨੰਦ ਆਏਗਾ। ਹੱਥ ਜੁੜ ਗਏ ਤੇ ਕੀ ਕੀਤਾ, ਅੱਗੋਂ ਸੇਠ ਨੂੰ ਲੈਣ ਵਾਸਤੇ ਰੱਥ ਆਇਆ ਹੋਇਆ ਹੈ, ਬਾਹਰ ਖਲੋਤਾ ਹੈ। ਸੇਠ ਦੇ ਮਨ ਆਈ, ਬੇਗੁਨਾਹ ਬਖਸ਼ਾ ਲਵਾਂ। ਕਬੀਰ ਜੀ ਨੂੰ, ਲੋਹੀ ਜੀ ਨੂੰ ਰੱਥ ਤੇ ਬਿਠਾਇਆ ਤੇ ਆਪ ਮਗਰ ਪੈਦਲ ਪੈਦਲ ਟੁਰਿਆ ਜਾ ਰਿਹਾ ਹੈ, ਮਗਰ ਟੁਰਿਆ ਜਾ ਰਿਹਾ ਹੈ। ਹੱਥ ਜੋੜ ਕੇ ਸਿਰ ਨੀਵਾਂ ਕਰਕੇ ਮਗਰ ਮਗਰ ਟੁਰਿਆ ਜਾ ਰਿਹਾ ਹੈ। ਪਹਿਲਾਂ ਕਬੀਰ ਦੇ ਘਰ ਪੁੱਜਾ, ਕਬੀਰ ਜੀ ਨੂੰ ਘਰ ਛੱਡਿਆ, ਫਿਰ ਆਪਣੇ ਘਰ ਗਿਆ। ਐ ਮਾਲਕ, ਤੂੰ ਕੀ ਨਹੀਂ ਕਰ ਸਕਦਾ, ਤੇਰੇ ਕੋਲ ਬੜੀਆਂ ਪਾਵਰਾਂ ਨੇ, ਤੂੰ ਚਾਹੇ ਤੇ ਪੱਥਰਾਂ ਨੂੰ ਪਾਣੀ ਤੇ ਤਾਰ ਦੇ, ਤੇਰੇ ਲਈ ਕਿਹੜੀ ਵੱਡੀ ਗੱਲ ਹੈ? ਸਾਨੂੰ ਔਗਣਹਾਰਿਆਂ ਨੂੰ, ਸਾਨੂੰ ਗੁਨਾਹਾਂ ਦੇ ਭਰਿਆਂ ਨੂੰ ਤਾਰ ਦੇ।

ਅਸੀਂ ਬਹੁਤ ਵੱਡੇ ਗੁਨਾਹਗਾਰ ਹਾਂ। ਜੇ ਗੁਨਾਹਾਂ ਦੀ ਗਿਣਤੀ ਕਰੇਗਾ ਤੇ ਅਸੀਂ ਕਦੇ ਵੀ ਨਹੀਂ ਬਖਸ਼ੇ ਜਾ ਸਕਦੇ। ਆ ਸਤਿਗੁਰੂ ਸਾਨੂੰ ਇੱਕ ਤਰਲਾ ਕਰਨ ਦੀ ਜਾਚ ਸਿਖਾ ਰਹੇ ਨੇ। ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਤੂੰ ਬੜਾ ਦਿਆਲੂ ਹੈ, ਤੂੰ ਬੜਾ ਕਿਰਪਾਲੂ ਹੈ, ਤੂੰ ਬਹੁਤ ਬਖਸ਼ੰਦ ਹੈ। ਸਤਿਗੁਰੂ ਬਖਸ਼ਿਸ਼ ਕਰ, ਸਾਨੂੰ ਗੁਨਾਹਾਂ ਦੇ ਭਰਿਆਂ ਨੂੰ ਤਾਰ ਦੇਵੋ, ਸਾਨੂੰ ਔਗਣਾਂ ਦੇ ਭਰਿਆਂ ਨੂੰ ਤਾਰ ਦੇਵੋ। ਤੇਰੇ ਲਈ ਕਿਹੜੀ

जिन्हां दियां कुछ मंगां सन ओह बैठे रहे। ਇਹ ਸਹਿਜਧਾਰੀ ਲੜਕਾ ਵੀ ਬੈਠਾ ਰਿਹਾ। ਗੁਰੂ ਸਾਹਿਬਾਂ ਨੇ ਸਾਰੀ ਸੰਗਤ

ਹੁਣ ਜਿਹੜੇ ਰੋਜ਼ ਸੁਣਦੇ ਸਨ ਕਹਿਣ ਲੱਗੇ ਮਹਾਰਾਜ ਸੁਭਾਅ ਦਾ ਰਸ ਹੈ ਕਿਉਂਕਿ ਰੋਜ਼ ਸੁਣਨੇ। ਕਿਸੇ ਨੇ ਕਿਹਾ ਜ਼ਬਾਨ ਦਾ ਰਸ ਹੈ ਕਿਉਂਕਿ ਮੂੰਹ ਨਾਲ ਕੀਰਤਨ ਕੀਤਾ ਜਾਂਦਾ। ਕਿਸੇ ਨੇ ਕਿਹਾ ਕੰਨਾਂ ਦਾ ਰਸ ਹੈ ਕਿਉਂਕਿ ਕੰਨਾਂ ਨਾਲ ਕੀਰਤਨ ਸੁਣੇ। ਇਹ ਚੁੱਪ ਬੈਠਾ ਸੀ ਸਹਿਜਧਾਰੀ ਪ੍ਰੇਮੀ ਤੇ ਗੁਰੂ ਸਾਹਿਬ ਜੀ ਇਹਦੇ ਤੇ ਨਿਗਾਹ ਟਿਕਾ ਕੇ ਕਹਿਣ ਲੱਗੇ ਗੁਰਮੁਖਾ ਤੂੰ ਨਹੀਂ ਬੋਲਦਾ ਤੈਨੂੰ ਕੈਸਾ ਰਸ ਆਇਆ। ਇਹ ਹੁਣ ਸੋਚਦਾ ਜੇ ਮੈਂ ਕਵਾਂ ਸੁਭਾਅ ਦਾ ਰਸ ਹੈ ਪਹਿਲਾਂ ਮੈਂ ਕਦੀ ਕੀਰਤਨ ਸੁਣਿਆ ਨਹੀਂ, ਜੇ ਕਵਾਂ ਜ਼ਬਾਨ ਦਾ ਰਸ ਹੈ ਤੇ ਮੈਂ ਕੁਝ ਖਾਧਾ ਨਹੀਂ। ਪਰ ਇੱਕ ਗੱਲ ਹੈ, ਦੁਨੀਆਂ ਦੇ ਭੈੜੇ ਗਾਣੇ ਸੁਣੀਦੇ ਨੇ ਤੇ ਮਨ ਭਟਕਦਾ, ਬਾਣੀ ਸੁਣੀ ਏ ਮਨ ਭਟਕਿਆ ਨਹੀਂ, ਮਨ ਮਨ ਦੇ ਵਿੱਚ ਹੀ ਰਹਿ ਗਿਆ। ਸੋਚ ਸੋਚ ਕੇ ਕਹਿਣ ਲੱਗਾ।

ਇਹ ਸਹਿਜਧਾਰੀ ਲੜਕਾ ਗੁਰੂ ਸਾਹਿਬਾਂ ਦੇ ਕੋਲ ਗਿਆ, 100 ਰੁਪਈਆ ਪਿਤਾ ਵਾਲਾ, 500 ਰੁਪਈਆ ਆਪਣੇ ਕੋਲੋਂ ਗੁਰੂ ਸਾਹਿਬਾਂ ਦੇ ਚਰਨਾਂ ਤੇ ਰੱਖ ਕੇ ਮੱਥਾ ਟੇਕਿਆ। ਨਾਲੇ ਕਿਹਾ, ਪਾਤਸ਼ਾਹ ਇਹ ਹੱਥਾਂ ਦੀ ਮੈਲ ਹੈ, ਇਸ ਨੂੰ ਸਫਲੀ ਕਰੋ, ਕੁਝ ਬਖਸ਼ਿਸ਼ ਕਰੋ, ਛੁੱਟੀਆਂ ਦਿਓ ਤਾਂ ਕਿ ਵਾਪਸ ਘਰ ਜਾਵਾਂ। ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ, ਕੜਾ ਪ੍ਰਸ਼ਾਦ ਦਿੱਤਾ, ਆਖਿਆ ਇਹ ਸਾਡੇ ਵੱਲੋਂ ਆਪਣੇ ਪਿਤਾ ਨੂੰ ਦੇਈ, ਇੱਕ ਸਰਬਲੋਹ ਦਾ ਕੜਾ ਤੇ ਇੱਕ ਆਪਣਾ ਵਚਨ ਦਿੱਤਾ, ਸਿਖਾ ਇਸ ਕੜੇ ਦਾ ਅਦਬ ਰੱਖੀ, ਜੋ ਮੰਗੇਗਾ ਉਹ ਤੈਨੂੰ ਮਿਲੇਗਾ। ਇਹ ਬਖਸ਼ਿਸ਼ਾਂ ਲੈ ਕੇ ਖੁਸ਼ੀ ਖੁਸ਼ੀ ਆਨੰਦਪੁਰ ਸਾਹਿਬ ਤੋਂ ਤੁਰ ਪਿਆ। ਬੜਾ ਪ੍ਰਸੰਨ ਹੈ, ਬੜਾ ਖੁਸ਼ ਹੈ, ਪਰ ਜਦੋਂ ਆਨੰਦਪੁਰ ਸਾਹਿਬ ਤੋਂ ਬਾਹਰ ਨਿਕਲਿਆ ਤੇ ਸਾਰਾ ਆਨੰਦ ਗੁਆਚ ਗਿਆ। ਮਾਇਆ ਵਾਲੀ ਬਿਰਤੀ ਫਿਰ ਜਾਗ ਪਈ, ਕਹਿਣ ਲੱਗਾ, ਮਨਾ ਬਹੁਤ ਮਾੜਾ ਕੀਤਾ, 600 ਰੁਪਈਆ ਰੋੜ ਕੇ ਆ ਗਈ, ਇਹ ਕੜਾ ਪ੍ਰਸ਼ਾਦ ਦਿੱਤਾ ਹੈ ਜਿਹੜਾ ਪਿਤਾ ਘਰ ਰੋਜ਼ ਬਣਾਉਂਦਾ, ਇਹ ਸਰਬਲੋਹ ਦਾ ਕੜਾ ਦਿੱਤਾ, ਨਾਲੇ ਵਚਨ ਦਿੱਤਾ, ਕਹਿੰਦੇ ਨੇ ਜੋ ਮੰਗੇਗਾ ਤੈਨੂੰ ਮਿਲੇਗਾ, ਪਰ ਜਿਸ ਕੜੇ ਦੀ ਆਪਣੀ ਕੀਮਤ 4 ਆਨੇ ਨਹੀਂ, ਇਹਨੇ ਮੈਨੂੰ 1000 ਰੁਪਏ ਕਿੱਥੋਂ ਦੇ ਦੇਣੇ। ਬੜਾ ਉਦਾਸ ਹੋ ਗਿਆ, ਮੂੰਹ ਲਟਕਾਏ ਆ ਤੇ ਤੁਰਦਾ ਤੁਰਦਾ ਚਮਕੌਰ ਸਾਹਿਬ

ਇਸ ਨੂੰ ਬਾਹੋਂ ਫੜ ਕੇ ਘਰ ਲੈ ਗਏ। ਜਲ ਪਾਣੀ ਨਾਲ ਸੇਵਾ ਕੀਤੀ। ਧਿਆਨ ਸਿੰਘ ਕਹਿਣ ਲੱਗਾ, ਭਾਈ ਲੱਗਦਾ ਆਇਆ ਗੁਰੂ ਦੀ ਨਗਰੀ ਤੋਂ, ਪਰ ਉਦਾਸ ਬਣੇ। ਗੁਰੂ ਦੇ ਘਰੋਂ ਜਿਹੜਾ ਵੀ ਆਂਦਾ ਉਹਦਾ ਚਿਹਰਾ ਖਿੜਿਆ ਹੁੰਦਾ, ਪਰ ਤੂੰ ਉਦਾਸ ਹੈ, ਕੀ ਗੱਲ? ਕਹਿਣ ਲੱਗਾ, ਸਿੱਖਾ ਕੀ ਦੱਸਾਂ, ਉਜੈਨ ਤੂੰ ਗਿਆ, 3 ਮਹੀਨੇ ਸੇਵਾ ਕੀਤੀ, 600 ਰੁਪਇਆ ਰੱਖ ਕੇ ਗੁਰੂ ਨੂੰ ਮੱਥਾ ਟੇਕਿਆ, ਟੇਕਿਆ ਕੁਝ ਬਖਸ਼ਿਸ਼ ਕਰੋ, ਇਹ ਕੜਾ ਦਿੱਤਾ ਏ ਜਿਹੜਾ ਮੇਰਾ ਪਿਤਾ ਘਰ ਰੋਜ਼ ਬਣਾਉਂਦਾ, ਇੱਕ ਲੋਹੇ ਦਾ ਕੜਾ ਤੇ ਬਚਨ ਦਿੱਤਾ। ਕਹਿੰਦੇ ਸੀ ਜੋ ਮੰਗੇਗਾ ਮਿਲੇਗਾ, ਪਰ ਸਿੱਖਾ ਤੂੰ ਦੱਸ, ਜਿਸ ਕੜੇ ਦੀ ਕੀਮਤ ਆਪਣੀ 4 ਆਨੇ ਨਹੀਂ, ਉਹਨੇ ਮੈਨੂੰ ਕੀ ਦੇਣਾ? ਇਹ ਗੱਲ ਸੁਣ ਕੇ ਧਿਆਨ ਸਿੰਘ ਉਥੋਂ ਉੱਠਿਆ, ਘਰਵਾਲੀ ਕੋਲ ਆ ਗਿਆ। ਧਿਆਨ ਸਿੰਘ ਘਰਵਾਲੀ ਨੂੰ ਕਹਿਣ ਲੱਗਾ, ਭਲੀਏ ਲੋਕੇ, ਇੱਕ ਮੂਰਖ ਸਿੱਖ ਆਇਆ, ਉਹਨੂੰ ਕੀ ਪਤਾ ਕਿ ਗੁਰੂ ਦਾ ਵਚਨ ਕੀ ਹੁੰਦਾ? ਜੇ ਤੂੰ ਮੇਰੇ ਨਾਲ ਸਹਿਮਤ ਹੋਵੇਂ, ਮਾਇਆ ਦਾ ਲਾਲਚੀ 600 ਤੇ 5 ਰੁਪਏ ਵੱਧ ਦੇ ਕੇ ਗੁਰੂ ਦਾ ਬਚਨ ਤੇ ਕੜਾ ਅਸੀਂ ਉਹਦੇ ਕੋਲ ਲੈ ਲਈ। ਘਰਵਾਲੀ ਨੇ ਕਿਹਾ, ਸਵਾਮੀ ਜੀ ਬਾਜ਼ਾਰ ਜਾਈਏ, 1 ਰੁਪਏ ਦੀ 1 ਮਣ ਕਣਕ ਆਉਂਦੀ, ਉਸ ਕਣਕ ਨੂੰ ਘਰ ਲਿਆ ਕੇ ਸਾਫ ਕਰਨ ਲੱਗੇ ਹਾਂ, 1 ਦਾਣਾ ਚੁੱਕੀਏ, ਦੂਸਰੇ ਪਾਸੇ ਰੱਖੀਏ ਤੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ, ਫਿਰ 1 ਦਾਣਾ ਚੁੱਕੀਏ, ਫਿਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ। 1 ਮਣ ਕਣਕ ਵਿੱਚ ਜਿੰਨੇ ਦਾਣੇ ਨੇ ਸਾਰਿਆਂ ਤੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹ ਕਣਕ ਸਾਫ ਕਰੀਏ, ਉਸ ਕਣਕ ਨੂੰ ਫਿਰ ਬਾਜ਼ਾਰ ਲੈ ਜਾਈਏ ਵੇਚਣ ਵਾਸਤੇ, ਤਾਂ ਬਾਣੀਏ ਨੇ ਉਹਦਾ ਮੁੱਲ 1 ਰੁਪਇਆ ਹੀ ਪਾਣਾ। ਪਰ ਜੇ ਉਹ ਕਣਕ ਜਿਹਦੇ ਤੇ ਸਿਮਰਨ ਕਰਕੇ ਸਾਫ ਕੀਤੀ ਗਈ ਏ, ਉਹ ਕਣਕ ਗੁਰੂ ਘਰ ਲੈ ਜਾਈਏ ਤੇ ਗੁਰੂ ਨਾਨਕ ਤੁੱਠ ਕੇ ਆਪਣੇ ਸੇਵਕ ਨੂੰ ਆਪਣੀ ਜਗ੍ਹਾ ਦੇ ਦਿੰਦਾ ਹੈ, ਇੰਨਾ ਗੁਰੂ ਦਿਆਲ ਹੋ ਜਾਂਦਾ। ਗਹਿਣੇ ਲਾ ਦਿੱਤੇ, ਗਹਿਣੇ ਵੇਚ ਕੇ ਇਹਨੂੰ ਪੈਸੇ ਦਿਓ, ਇਹਨੂੰ ਕੀ ਪਤਾ ਕਿ ਗੁਰੂ ਦਾ ਬਚਨ ਕੀ ਹੁੰਦਾ ਹੈ। 605 ਰੁਪਇਆ ਜੇਬ ਵਿੱਚ ਪਾ ਕੇ ਧਿਆਨ ਸਿੰਘ ਮਾਜਰੀਆ ਫਿਰ ਉਸ ਲੜਕੇ ਦੇ ਕੋਲ

ਕਹਿਣ ਲੱਗਾ ਤੂੰ 600 ਨਾ ਦੇ ਮੈਨੂੰ 550 ਹੀ ਦੇ ਦੇ ਤੇ ਗੁਰੂ ਦਾ ਬਚਨ ਲੈ ਲੈ ਪਰ ਸਿੱਖ ਨੇ 605 ਰੁਪਈਆ ਪੂਰਾ ਦੇ ਕੇ ਗੁਰੂ ਦਾ ਬਚਨ ਤੇ ਕੜਾ ਲੈ ਲਿਆ ਕੜਾ ਪ੍ਰਸ਼ਾਦ ਕਿਹਾ ਇਹ ਤੇਰੇ ਪਿਤਾ ਦਾ ਹੈ ਪਿਤਾ ਨੂੰ ਦੇ ਬੜਾ ਖੁਸ਼ ਹੋਇਆ ਚਮਕੌਰ ਤੂੰ ਤੁਰਿਆ ਪਹਿਲਾਂ ਤਾਂ ਗੁਰੂ ਦੀ ਨਿੰਦਿਆ ਕਰਦਾ ਸੀ ਹੁਣ ਸਿੱਖ ਦੀ ਵੀ ਸ਼ੁਰੂ ਕਰ ਦਿੱਤੀ ਕਹਿਣ ਲੱਗਾ ਗੁਰੂ ਤਾਂ ਮਿਲਿਆ ਹੀ ਸੀ ਸਿੱਖ ਜਿਹੜਾ ਇਹ ਵੀ ਮੂਰਖ ਨਿਕਲਿਆ ਦਿੱਲੀ ਆਇਆ 600 ਰੁਪਏ ਦੇ ਰਤਨ ਖਰੀਦੇ ਪਾਲੀ ਸ਼ਹਿਰ ਆ ਕੇ ਵੇਚੇ ਦੋ ਥੈਲੀਆਂ ਮੋਹਰਾਂ ਦੀਆਂ ਭਰ ਗਈਆਂ ਬੜਾ ਖੁਸ਼ ਹੋਇਆ ਕੜਾ ਪ੍ਰਸ਼ਾਦ ਕਈ ਦਿਨ ਹੋ ਗਏ ਸਨ ਬੰਨੇ ਖੋਲ ਕੇ ਦੇਖਿਆ ਕਿ ਕਿਧਰੇ ਖਰਾਬ ਨਾ ਹੋ ਜਾਏ ਭਾਈ ਵੀਰ ਸਿੰਘ ਲਿਖਦੇ ਨੇ ਕਿ ਇਹਨੂੰ ਮੀਟ ਨਜ਼ਰ ਆਇਆ ਪਹਿਲਾਂ ਸੁੱਟਣ ਲੱਗਾ ਫਿਰ ਬੰਨ ਲਿਆ ਕਿ ਪਿਤਾ ਦੀ ਚੀਜ਼ ਹੈ ਮੈਨੂੰ ਕੀ ਬੜਾ ਖੁਸ਼ ਘਰ ਜਾ ਪਹੁੰਚਿਆ ਪਿਤਾ ਕਹਿਣ ਲੱਗਾ ਸੁਣਾ ਬੇਟਾ ਫਿਰ ਗੁਰੂ ਕੋਲੋਂ ਕੀ ਬਖਸ਼ਿਸ਼ ਲੈ ਕੇ ਆਇਆ ਤਾਂ ਮਾਇਆ ਵਾਲੀਆਂ ਥੈਲੀਆਂ ਅੱਗੇ ਕਰ ਦਿੱਤੀਆਂ ਉਹ ਮਾਇਆ ਦੇਖ ਕੇ ਪਿਤਾ ਕਹਿਣ ਲੱਗਾ ਬੇਟਾ ਸੱਚ ਵਿਆਜ ਨੂੰ ਭੇਜਿਆ ਸੀ ਤੈਨੂੰ ਕੱਚ ਵਿਆਜ ਕੇ ਲੈ ਆਇਆ ਮਾਤਾ ਨੂੰ ਪਤਾ ਲੱਗਾ ਸੁਣ ਕੋ ਕਰਮ ਤੇ ਮਾਤ ਦੁਖਾਰੀ ਸੁੱਤ ਕਿਉਂ ਭਾ ਗੁਰਬਚ ਵਿਵਹਾਰੀ ਮਾਂ ਕਹਿਣ ਲੱਗੀ ਬੇਟਾ ਤੂੰ ਗੁਰੂ ਦਾ ਬਚਨ ਕਿਉਂ ਵੇਚਿਆ ਕਹਿਣ ਲੱਗਾ ਮੈਨੂੰ ਗੁਰੂ ਤੇ ਭਰੋਸਾ ਨਹੀਂ ਬੱਝਿਆ ਕੜਾ ਪ੍ਰਸ਼ਾਦ ਦਿੱਤਾ ਸੀ ਪਰ ਰਸਤੇ ਵਿਚ ਮੀਟ ਬਣ ਗਿਆ ਪਰ ਜਦੋਂ ਪ੍ਰਸ਼ਾਦ ਖੋਲਿਆ ਤੇ ਸੱਚਮੁੱਚ ਪ੍ਰਸ਼ਾਦ ਸੀ ਮਾਇਆ ਕੋਲ ਸੀ ਚੰਗੀ ਸਿੱਖਿਆ ਦਾ ਅਸਰ ਨਾ ਹੋਇਆ ਕੋਈ ਪਰਵਾਹ ਨਾ ਕੀਤੀ ਕੁਝ ਦਿਨ ਚੰਗੇ ਨਿਕਲੇ ਹੁਣ ਇਹੋ ਜਿਹਾ ਸਮਾਂ ਆਇਆ ਇੱਕ ਟਾਈਮ ਬੱਚੇ ਖਾਂਦੇ ਨੇ ਤੇ ਇੱਕ ਟਾਈਮ ਭੁੱਖੇ ਸੌਂਦੇ ਨੇ ਦੁਖੀ ਹੋ ਗਿਆ।

ਹੁਣ ਜਿਹੜਾ ਇਹਦਾ ਪਰਿਵਾਰ ਸੀ ਬੰਬਈ, ਉਹ ਵਾਰ ਵਾਰ ਚਿੱਠੀਆਂ ਪਾਉਂਦਾ ਕਿ ਬੇਸ਼ੱਕ ਪੜ੍ਹਾਈ ਤੋਂ ਬਾਅਦ ਤੂੰ ਵਲਾਇਤ ਕੰਮ ਸ਼ੁਰੂ ਕਰ ਲੈ, ਪਰ ਇੱਕ ਵਾਰੀ ਸਾਨੂੰ ਬੰਬਈ ਆ ਕੇ ਮਿਲ, ਅਸੀਂ ਤੈਨੂੰ ਕਿਸੇ ਗੁਰਮੁਖ ਦੀ ਸੰਗਤ ਕਰਾ ਕੇ 10 ਦਿਨ ਫੇਰ ਵਲਾਇਤ ਭੇਜਣਾ। ਆਪੋ ਧਿਆਨ ਦੇਣਾ, ਵੇਖੋ ਸੋਚ, ਇਹ ਗੁਰਮੁਖ ਸਿੱਖਿਆ ਵਿਚ ਬੱਚਿਆਂ ਨੇ ਭਾਈ ਵੀਰ ਸਿੰਘ ਜੀ ਦੀ ਕਿਤਾਬ 1952 ਦੇ ਕਰੀਬ ਦਾ, ਕਹਿੰਦੇ ਵਾਰ ਵਾਰ ਪਰਿਵਾਰ ਚਿੱਠੀਆਂ ਲਿਖਦਾ ਤੇ ਉਹਨੂੰ ਹਲਕੀ ਜੀ ਗੱਲ ਜਾਪਦੀ ਵੀ ਮੈਂ ਬੰਬਈ ਆਵਾਂ ਵਲੈਤ ਵਿਚੋਂ ਤੇ ਤੁਸੀਂ ਮੈਨੂੰ ਕਿਸੇ ਗੁਰਮੁਖ ਦੀ ਸੰਗਤ ਕਰਾਓਗੇ 10 ਦਿਨ ਤੇ ਫਿਰ ਵਲੈਤ ਆਵਾਂ, ਇਹ ਕੋਈ ਜ਼ਰੂਰੀ? ਕਹਿੰਦੇ 3-4 ਮਹੀਨੇ ਚਿੱਠੀਆਂ ਵਿਚ ਲੱਗ ਗਏ, ਉਹ ਨਾ ਆਇਆ। ਧਿਆਨ ਦੇਣਾ, ਕਹਿੰਦੇ ਬੰਬਈ ਚ ਰਹਿਣ ਵਾਲਾ ਸਿੰਧੀ ਪਰਿਵਾਰ ਤੇ ਉਸ ਲੜਕੇ ਦੀ ਭੈਣ, ਮਾਂ ਬਾਪ ਨੇ ਉਹਨੂੰ ਭੇਜਿਆ ਵੀ ਉਹਨੂੰ ਲੈ ਕੇ ਆ, ਸਾਨੂੰ ਹਰ ਵੇਲੇ ਖਤਰਾ ਵਲਾਇਤ ਵਿਚ ਕਿਤੇ ਉਹ ਥਿੜਕ ਨਾ ਜਾਵੇ, ਕਿਸੇ ਗੁਰਮੁਖ ਦੀ ਸੰਗਤ ਉਹਨੂੰ ਕਰਾ ਕੇ ਭੇਜਣਾ। ਕਹਿ ਕੇ ਆਖੋ ਸਤਨਾਮ। ਕਹਿੰਦੇ ਭੈਣ ਗਈ ਸਪੈਸ਼ਲ, ਉਹ ਕਹਿੰਦਾ ਹੁਣ ਤੂੰ ਲੈਣ ਆਈ ਮੈਂ ਚੱਲ ਪੈਣਾ, ਪਰ ਮੈਨੂੰ ਤੁਹਾਡੀ ਗੱਲ ਬੜੀ ਹਲਕੀ ਜੀ ਜਾਪਦੀ ਵੀ ਕਿਸੇ ਗੁਰਮੁਖ ਦੀ ਮੈਨੂੰ 10 ਦਿਨ ਸੰਗਤ ਕਰਾਓਗੇ, ਮੈਂ ਕੋਈ ਬੱਚਾ ਵਾਂ? ਹੁਣ ਜੋ ਵਿਦਿਆ ਕਿਸੇ ਗੁਰਮੁਖ ਜਨ ਨੇ ਤੁਹਾਨੂੰ ਦੇ ਜਾਣੀ ਹੈ, ਉਹ ਸਕੂਲੀ ਕਾਲਜੀ ਪੜ੍ਹਾਈ ਚ ਨਹੀਂ। ਕਹਿੰਦੇ ਉਹ ਬੰਬਈ ਨਾਲ ਆਇਆ ਜੀ, ਤੇ ਕੋਈ ਰੰਗੇ ਹੋਏ ਗੁਰਮੁਖ ਜਨ ਉਸ ਲੜਕੇ ਨੂੰ ਮਾਤਾ ਪਿਤਾ ਨੇ ਉਸ ਗੁਰਮੁਖ ਜਨ ਦੀ ਸੋਭਤ ਵਿਚ ਲਿਆਂਦਾ, ਸੰਗਤ ਵਿਚ ਲਿਆਂਦਾ, ਉਸ ਗੁਰਮੁਖ ਨੇ ਉਸ ਸਿੰਧੀ ਪਰਿਵਾਰ ਦੇ ਬੱਚੇ ਨੂੰ ਪਹਿਲਾ ਸਵਾਲ ਹੀ ਕੀਤਾ ਕਿ ਕਾਕਾ ਤੈਨੂੰ ਮੈਂ ਇਹ ਨਹੀਂ ਕਹਿੰਦਾ ਤੂੰ 4 ਘੰਟੇ ਨਾਮ ਜਪ, ਤੈਨੂੰ ਇਹ ਵੀ ਨਹੀਂ ਮੈਂ ਕਹਿੰਦਾ 2.5 ਘੰਟੇ ਜਪ, ਤੂੰ ਵਲਾਇਤ ਵਿਚ ਇੰਨਾ ਹੀ ਕੰਮ ਕਰ ਲਿਆ ਕਰ ਕਿ ਤਕਰੀਬਨ 1/2 ਘੰਟਾ ਸਿਮਰਨ ਕਰਿਆ ਕਰ। ਆਖੋ ਸਤਨਾਮ। ਇਹ ਵਲੈਤ ਤੋਂ ਆਏ ਬੱਚੇ ਦਾ ਜਵਾਬ ਸੀ, ਕਹਿੰਦਾ ਜੀ ਉੱਥੇ ਇੰਨਾ ਟਾਈਮ ਨਹੀਂ ਮੇਰੇ ਕੋਲ, ਮੈਂ 1/2 ਘੰਟਾ ਸਿਮਰਨ ਕਰਾਂ, ਪ੍ਰੈਕਟਿਸ ਵੀ ਕਰਨੀ, ਪੜ੍ਹਾਈ ਵੀ ਕਰਨੀ, ਮਰੀਜ਼ ਵੀ ਵੇਖਣੇ, ਸਮਾਂ ਨਹੀਂ ਮੇਰੇ ਕੋਲ। ਤੇ ਗੁਰਮੁਖ ਜਨ ਕਹਿਣ ਲੱਗੇ ਕਿ ਜਦੋਂ ਤੂੰ ਕਿਸੇ ਮਰੀਜ਼ ਨੂੰ ਕਾਰਜ ਵੇਖਣ ਜਾਣਾ ਤੇ ਤਕਰੀਬਨ ਰਾਹ ਹੋਏਗਾ 1/2 ਘੰਟੇ ਦਾ, 15 ਮਿੰਟ ਦਾ, 10 ਮਿੰਟ ਦਾ? ਕਹਿੰਦੇ ਜੀ ਹੁੰਦਾ। ਕਹਿੰਦੇ ਉਦੋਂ ਤੇ ਤੂੰ ਵਿਹਲਾ ਹੁੰਦਾ? ਆਖੋ ਸਤਨਾਮ। ਗੱਡੀ ਚਲਾਣੀ ਨਾ ਕੱਲਾ ਉਨਾ? ਕਹਿੰਦਾ ਜੀ ਹਾਂ ਕੱਲਾ ਉਨਾ, ਜਾਂ ਜਿਹੜਾ ਲੈਣ ਆਇਆ ਹੋਵੇ ਉਹ ਨਾਲ ਹੁੰਦਾ, ਜਾਂ ਕਦੀ ਕਦੀ ਉਹਨੇ ਲਿਖਿਆ ਵੀ ਨਾਲ ਨਰਸ ਹੁੰਦੀ ਹੈ। ਇਹਨਾਂ ਨਾਲ ਗੱਲਾਂ ਜ਼ਰੂਰੀ ਤੇ ਨਹੀਂ? ਕਹਿੰਦਾ ਜੀ ਨਹੀਂ, ਮੈਂ ਚੁੱਪ ਰਹਿ ਸਕਦਾ। ਗੁਰਮੁਖ ਜਨ ਕਹਿੰਦੇ ਇੰਨਾ ਹੀ ਕਰ ਲਿਆ ਕਰ ਕਿ ਜਦੋਂ ਕਿਸੇ ਮਰੀਜ਼ ਨੂੰ ਜਾਵੇ, ਜਿਹੜਾ ਰਸਤਾ ਹੀ ਹੈ ਨਾ 15 ਮਿੰਟ ਦਾ, 20 ਮਿੰਟ ਦਾ ਆਉਣ ਜਾਣ ਦਾ, ਇਹੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਗੱਡੀ ਚਲਾ ਲਿਆ ਕਰ। ਹੁਣ ਗੱਲ ਦਿਮਾਗ ਚ ਵੜ ਗਈ ਗੁਰਮੁਖ ਜਨ ਦੀ, ਕਹਿੰਦਾ ਇਹ ਹੋ ਸਕਦਾ? ਧਿਆਨ ਦੇਣਾ, ਕਹਿੰਦਾ ਇਹ ਹੋ ਸਕਦਾ? ਉਹ ਦੂਸਰਾ ਬਚਨ ਉਸ ਗੁਰਮੁਖ ਜਨ ਨੇ ਉਹਨੂੰ ਕੀਤਾ ਕਿ ਲੋਕਾਂ ਦੇ ਰੋਗਾਂ ਦੀ ਰਿਸਰਚ ਕਰਦਾ ਸਰੀਰ ਦੇ ਨਾਲ ਨਾਲ ਆਪਣੀ ਆਤਮਾ ਦੀ ਵੀ ਰਿਸਰਚ ਕਰ ਲੈ। ਆਪੋ ਸਤਨਾਮ। ਇਹਦੀ ਵੀ ਰਿਸਰਚ ਕਰ, ਸਰੀਰ ਹੀ ਸਭ ਕੁਝ ਨਹੀਂ, ਇਹਦੇ ਅੰਦਰ ਇੱਕ ਹੋਰ ਜੋਤ, ਉਸ ਮੂਲ ਦੀ ਵੀ ਰਿਸਰਚ ਕਰ ਲੈ। ਕਹਿੰਦੇ ਉਹ ਗੁਰਮੁਖ ਜਨਾਂ ਨੇ ਨਾ ਇੱਕ ਬਦਾਮ ਦੇ ਰੋਗਨ ਦੀ ਉਹਨਾਂ ਲਿਖਿਆ, ਕਹਿੰਦੇ ਬਦਾਮ ਰੋਗਨ ਦੀ ਮਿਸਾਲ ਦਿੱਤੀ ਕਿ ਬਦਾਮ ਰੋਗਨ ਬਦਾਮ ਚੋਂ ਜਿਹੜੀ ਗਿਰੀ ਹੈ ਨਾ ਉਹਦੇ ਚੋਂ ਨਿਕਲਦਾ, ਲੇਕਿਨ ਬਦਾਮ ਰੋਗਨ ਦਾ ਨਿਕਲਣ ਤੋਂ ਬਾਅਦ ਬਦਾਮ ਦੇ ਨਾਲ ਕੋਈ ਤਲਕ ਨਹੀਂ ਰਹਿ ਜਾਂਦਾ। ਧਿਆਨ ਦੇਣਾ,
ਕੋਈ ਤਲਕ ਨਹੀਂ ਰਹਿ ਜਾਂਦਾ। ਉਹ ਕਹਿਣ ਲੱਗੇ ਬਦਾਮ ਦੇ ਛਿੱਲੜ ਦਾ ਇੰਨਾ ਕੁ ਕੰਮ ਹੈ ਕਿ ਗਿਰੀ ਨੂੰ ਸੰਭਾਲਿਆ, ਬਸ ਹੋਰ ਉਹਦਾ ਕੋਈ ਕੰਮ ਨਹੀਂ। ਤੁਸੀਂ ਨੋਟ ਕਰੋ, ਜਿਹੜੀ ਬਦਾਮ ਦੀ ਗਿਰੀ ਹੈ ਨਾ, ਇਹਦੇ ਉੱਤੇ ਫਿਰ ਇੱਕ ਹੋਰ ਛਿੱਲੜ ਹੁੰਦਾ। ਜੇ ਰਾਤ ਨੂੰ ਭਿਓ ਛੱਡੋ ਨਾ, ਸਵੇਰੇ ਛਿੱਲੜ ਲਾ ਸਕਦੇ ਹੋ। ਕਹਿੰਦੇ ਜਿਹੜਾ ਇੱਕ ਹੋਰ ਛਿੱਲੜ ਹੈ, ਉਹਦੀ ਵੀ ਇੰਨੀ ਕੁ ਡਿਊਟੀ ਹੈ ਕਿ ਗਿਰੀ ਨੂੰ ਸੰਭਾਲਿਆ। ਆਖੋ ਸਤਨਾਮ, ਇੰਨੀ ਕੁ ਡਿਊਟੀ ਬਸ। ਉਹ ਲੱਥਣ ਤੋਂ ਬਾਅਦ ਫੋਕ ਹੈ ਤੇ ਕਹਿੰਦੇ ਜਦੋਂ ਗਿਰੀ ਨੂੰ ਘੋਟ ਕੇ ਬਦਾਮ ਰੋਗਨ ਕੱਟਦੇ ਆ ਨਾ, ਤੇ ਉਹ ਵੀ ਫੋਕ ਬਣ ਜਾਂਦਾ ਬਾਕੀ ਦਾ। ਕਹਿੰਦੇ ਵਿੱਚ ਹੁਣ ਬਦਾਮ ਰੋਗਨ ਅਸਲੀਅਤ ਨਿਕਲ ਆਈ, ਹੁਣ ਫੋਕ ਵੀ ਖਤਮ, ਉੱਤੇ ਲਾਲ ਛਿੱਲੜ ਜਿਹੜਾ ਉਹਦਾ ਵੀ ਕੋਈ ਲੋੜ ਨਹੀਂ, ਜਿਹੜਾ ਪਹਿਲਾ ਛਿੱਲੜ ਉਹਦੀ ਵੀ ਕੋਈ ਲੋੜ ਨਹੀਂ। ਇਸੇ ਤਰ੍ਹਾਂ ਕਾਕਾ ਸਾਡਾ ਸਰੀਰ ਹੈ। ਆਖੋ ਸਤਨਾਮ, ਇਹਦੇ ਵਿੱਚ ਵੀ ਇੱਕ ਬਦਾਮ ਰੋਗਨ ਵਾਂਗ ਨਾ ਆਤਮਾ। ਤੂੰ ਕੇਵਲ ਛਿੱਲਣਾ ਦੀ ਖੋਜ ਕੀਤੀ, ਛਿੱਲਣਾ ਦੀ ਦਵਾਈ ਦੇਣਾ ਪਿਆ, ਸਰੀਰ ਦੀਆਂ ਦਵਾਈਆਂ ਦੇਣਾ ਪਿਆ, ਕਿਤੇ ਇਹਦੀ ਵੀ ਨਾਲ ਨਾਲ ਖੋਜ ਕਰ, ਇਹ ਵੀ ਕਰ। ਅਸੀਂ ਵੀ ਬਹੁਤ ਸਾਰੇ ਸਰੀਰ ਕਦੀ ਖੋਜ ਕਰਿਓ, ਸਰੀਰ ਤੱਕ ਰਹਿ ਗਏ, ਇਹਦੇ ਵਿੱਚ ਜੋ ਮੂਲ ਹੈ ਇਹਨੂੰ ਪਛਾਣੋ। ਬਾਬਾ ਜੀ ਨੇ ਲਿਖਿਆ, ਦੋ ਮਿੰਟ ਪੜ੍ਹ ਲਓ।

0: मन तू ज्योत स्वरूप है अपना मूल पछा। असी शरीर नाल बहुत जुड़ गए वो ना पछाणे। गुरु सेवा ते भगत कमाई तब ए मानस देई। हुण मठियाई दा डब्बा जिन्ना मर्जी वधिया होवे गल ते मठियाई नाल ही है ना। कोई डब्बे नाल जुड़ जे गल नहीं बनदी। हुण गहने दा डब्बा बहुत वधिया होवे ते गहने विच नकली होण गल ते गहने दी है ना डब्बे दी नहीं। डब्बा ते गहने नूं संभालण लई है। डब्बा ते मठियाई नूं संभालण लई म्यान ते किरपान नूं संभालण लई मकसद ते किरपान नाल ए शरीर ते उहनूं संवारण लईए जो विच है उहदा रस लै। मन तूं ज्योत स्वरूप है अपना
1: मूल पछाण।
0: एक वड्डा छिलड़े गिरी नूं संभालण लई फिर एक लाल छिलड़े उस गिरी नूं संभालण लई फिर उस गिरी नूं भी जदों घोट दिता जावे फोक खत्म विचों बदाम रोग निकल आया। हुण तिन्हां चीजां दा कोई तलक नहीं उहदे नाल इहदी भी खोज कर। ਇਹ ਉਥੇ ਲਿਖਿਆ ਜੀ ਜ਼ਿਕਰ ਕਹਿੰਦੇ ਵਲੈਤ ਤੋਂ ਆਇਆ ਤੇ ਉਸ ਗੁਰਮੁਖ ਦੀ ਅੱਧਾ ਘੰਟਾ ਸੰਗਤ ਨਾਲ ਨਾ ਇੱਕ ਉਹਨੇ ਰਾਹ ਦੇ ਦਿੱਤਾ ਕਿਵੇਂ ਵਾਹਿਗੁਰੂ ਵਾਹਿਗੁਰੂ ਵਲੈਤ ਵਿਚ ਇੰਜ ਟਾਈਮ ਕੱਢ ਲੈ ਮਰੀਜ਼ ਨੂੰ ਵੇਖਣ ਜਾ ਰਹੇ ਉਹ ਰਸਤਾ ਹੀ ਸਫਲ ਕਰ ਲੈ। ਇੱਕ ਉਹਦੇ ਅੰਦਰ ਘੋੜ ਦਿੱਤਾ ਕਿ ਤੂੰ ਡਾਕਟਰੀ ਕਰਕੇ ਸਰੀਰਾਂ ਦੀ ਖੋਜ ਕੀਤੀ ਆ ਵੀ ਖੋਜ ਕਰ। ਆਖੋ ਸਤਨਾਮ। ਕਹਿੰਦੇ ਦੋ ਮਹੀਨੇ ਬਾਅਦ ਉਸ ਲੜਕੇ ਦੀ ਵਲਾਈ ਤੋਂ ਚਿੱਠੀ ਆਈ ਕਿ ਬਚਪਨ ਤੋਂ ਲੈ ਕੇ ਮੇਰੀ ਇਸ ਉਮਰ ਤੱਕ ਮੈਂ ਬਹੁਤ ਕੁਝ ਖੱਟਿਆ ਤੇ ਬਹੁਤ ਕੁਝ ਵੇਖਿਆ ਤੇ ਬਹੁਤ ਕੁਝ ਪਾਇਆ ਪਰ ਇੱਕ ਭਲੇ ਬੰਦੇ ਦੀ ਅੱਧੇ ਘੰਟੇ ਦੀ ਸੰਗਤ ਚੋਂ ਜੋ ਕੁਝ ਖੱਟਿਆ ਉਹ ਕਿਤੇ ਵੀ ਨਹੀਂ ਖੱਟਿਆ। ਉਹਦੀ ਗੁਰਮੁਖ ਸਿੱਖਿਆ ਵਿਚ ਭਾਈ ਵੀਰ ਸਿੰਘ ਜੀ ਨੇ ਜਵਾਬ ਛਾਪਿਆ ਕਹਿੰਦੇ ਉਹਦੀ ਚਿੱਠੀ ਦਾ ਜਵਾਬ ਸੀ ਕਿ ਜਦੋਂ ਦਾ ਮੈਂ ਕਾਰ ਚਾਹੁੰਦਿਆਂ ਜਾਂਦਿਆਂ ਵਾਹਿਗੁਰੂ ਵਾਹਿਗੁਰੂ ਜਪਦਾ ਵਾਂ ਮੇਰੀ ਜ਼ਿੰਦਗੀ ਚ ਇੰਨੀ ਸ਼ਾਂਤੀ ਆ ਗਈ ਸਿਮਰਨ ਦਾ ਸਦਕਾ ਮੇਰੀ ਜ਼ਿੰਦਗੀ ਚ ਇੰਨਾ ਸਹਿਜ ਆ ਗਿਆ ਮੇਰੀ ਜ਼ਿੰਦਗੀ ਵਿਚ ਇੰਨੀ ਆਨੰਦ ਆ ਗਿਆ ਮੈਨੂੰ ਨਾ ਇੱਕ ਵਿਸ਼ਵਾਸ ਜਾਪਣ ਲੱਗ ਪਿਆ ਕਿ ਮੈਂ ਤੇ ਸਰੀਰ ਕਰਕੇ ਮਰੀਜ਼ ਨੂੰ ਵੇਖਦਾ ਵਾਂ ਰਾਜੀ ਕਰਨ ਵਾਲਾ ਕੋਈ ਹੋਰ ਹੈ। ਆਪੋ ਸਤਨਾਮ। ਕਿਰਪਾ ਹੋ ਗਈ ਅਵਸਥਾ ਬਣ ਗਈ ਮੁਸ਼ਕ ਲੱਗ ਗਈ ਰੰਗ ਲੱਗ ਗਿਆ ਕਿ ਧਿਆਨ ਦੇਣਾ ਬਾਬੇ ਨਾਨਕ ਦਾ ਛੇਵਾਂ ਬਚਨ।

ਮਰਨਾ ਜਾਪੇ ਮੂਲਿਆ ਆਵੇ ਕਿਤੇ ਹਾਂ। ਸਾਰੇ ਅਰਦਾਸ ਕਰੋ, ਦੋਵੇਂ ਨਕਸ਼ੇ ਤੁਹਾਡੇ ਸਾਹਮਣੇ ਆ ਰਹੇ ਨੇ ਕਿ ਮਾੜੇ ਦਾ ਸੰਗ ਵੇਖ ਲਓ ਕਿਵੇਂ ਗੁਣਾਂ ਨੂੰ ਰੋੜ ਕੇ ਲੈ ਜਾਂਦਾ ਤੇ ਚੰਗੇ ਦਾ ਸੰਗ, ਭਲੇ ਬੰਦਿਆਂ ਦਾ ਸੰਗ ਗੁਰੂ ਪਿਆਰਿਓ ਕਿਵੇਂ ਸਾਡੀ ਜ਼ਿੰਦਗੀ ਵਿਚ ਨਿਰਾ ਧੰਦਾ ਨਹੀਂ ਰਹਿਣ ਦਿੰਦਾ, ਨਾਲ ਅਸਲੀ ਖੋਜ ਕਰਾ ਦਿੰਦਾ, ਅਸਲੀ ਵਪਾਰ ਕਰਾ ਦਿੰਦਾ। ਇਹ ਭਾਈ ਫਿਰਨੇ ਤੇ ਜ਼ੋਦ ਨੂੰ ਛੇਵਾਂ ਬਚਨ, ਭਲੇ ਬੰਦਿਆਂ ਦੀ ਸੰਗਤ ਕਰਨੀ। ਅੱਜ ਜਲੰਧਰ ਦਾ ਇਕ ਮੁੰਡਾ, ਅਜੇ ਚੰਦ ਦਿਨਾਂ ਦੀ ਗੱਲ ਏ, ਮਾਂ ਬਾਪ ਨਾਲ ਕੋਈ ਝਗੜਾ ਕਿਸੇ ਗੱਲ ਤੋਂ, ਤੇ ਕੋਈ ਕੁਝ ਰਾਏ ਦਿੰਦਾ, ਕੋਈ ਕੁਝ ਰਾਏ ਦਿੰਦਾ ਉਹਨੂੰ, ਕੋਈ ਪ੍ਰੇਰਣਾ ਦਿੰਦਾ ਉਹਨੂੰ ਝਗੜਾ ਕਰ ਮਾਂ ਬਾਪ, ਕੋਈ ਪ੍ਰੇਰਣਾ ਦਿੰਦਾ ਜਦਾਦ ਲੈ, ਕੋਈ ਪ੍ਰੇਰਣਾ ਦਿੰਦਾ ਅੜ ਕੇ ਲੈ ਜਦਾਦ। ਲੇਕਿਨ ਜਦੋਂ ਕਿਸੇ ਗੁਰਮੁਖ ਦੀ ਸੋਭਤ ਮਿਲੀ ਤੇ ਉਹਨੇ ਆਖਿਆ ਮਾਂ ਬਾਪ ਨਾਲ ਝਗੜਾ ਨਹੀਂ ਕਰਨਾ, ਥੋੜੀ ਕਸਰ ਵੀ ਲੱਗਦੀ ਖਾ ਲੈ। ਆਖੋ ਸਤਨਾਮ, ਬਰਕਤ ਪਏ, ਕਿਉਂਕਿ ਇਹ ਰਸਤਾ ਮਿਲਿਆ ਗੁਰੂ ਨਾਨਕ ਸਾਹਿਬ ਤੋਂ। ਇਤਿਹਾਸ ਇਹ ਤੇ ਪੜ੍ਹ ਲੋਗੇ, ਪਿਤਾ ਕਾਲੂ ਨੇ 20 ਰੁਪਏ ਦੀ ਖਾਤਰ ਚਪੇੜ ਮਾਰੀ, ਅੱਗੋਂ ਇਹ ਨਹੀਂ ਕਿਤੇ ਵੀ ਪੜੋਗੇ ਵੀ ਬਾਬੇ ਨਾਨਕ ਨੇ ਵੀ ਅੱਗੋਂ ਕੋਈ ਜਵਾਬ ਦਿੱਤਾ, ਕੋਈ ਕੀਤਾ ਨਹੀਂ ਮਾਂ ਬਾਪ ਨੇ। ਜਦ ਕਿ ਆਖੋ ਸਤਨਾਮ, ਤਾਂ ਹੀ 3 ਵਾਰਾਂ ਭਾਈ ਗੁਰਦਾਸ ਜੀ ਨੇ ਲਿਖੀਆਂ, ਮਾਂ ਪਿਓ ਪਰ ਹਰ ਪੜੇ ਵੇਦ। ਇਸ਼ਾਰਾ ਲੈਣਾ, ਗਲਤ ਬੰਦੇ ਦੀ ਸੰਗਤ ਕਹੇਗੀ ਆ ਕਰ ਆ ਕਰ ਉਹ ਕਰ, ਭਲੇ ਬੰਦੇ ਦੀ ਸੰਗਤ ਕਹੇਗੀ ਨਹੀਂ, ਜੋ ਗੁਰਮਤ ਕਹਿੰਦੀ ਉਹ ਕਰ। ਆਖੋ ਸਤਨਾਮ। ਇਸ ਲਈ ਇਹ ਭਾਈ ਫਿਰਨਾ ਤੇ ਜ਼ੋਦ ਦੋ ਸਿੱਖ ਹੋਏ ਨੇ ਜਿਨ੍ਹਾਂ ਨੇ ਦਰਗਾਹੀ ਦਾਤ ਗੁਰੂ ਨਾਨਕ ਸਾਹਿਬ ਕੋ ਮੰਗੀ। ਇਹ 6ਵਾਂ ਬਚਨ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਦੀ ਝੋਲੀ ਚ ਪਾਇਆ, ਭਲੇ ਬੰਦਿਆਂ ਦੀ ਸੰਗਤ ਕਰਨੀ, ਗੁਰਬਾਣੀ ਪੜ੍ਹਨੀ ਤੇ ਸੁਣਨੀ। ਸਤਿਗੁਰੂ ਕਿਰਪਾ ਕਰੇ ਅਸੀਂ ਜਿੰਨੇ ਵੀ ਬੈਠੇ ਹਾਂ ਗੁਰਬਾਣੀ ਨਾਲ ਅਤ ਪਿਆਰ ਕਰਿਓ। ਅਤ ਬੰਬਈ ਚ ਇੱਕ ਸਰੀਰ ਸੀ ਤੇ ਕਹਿੰਦਾ ਵੀ ਉਗਰਾਹੀ ਨਹੀਂ ਮਿਲਦੀ ਪਈ, ਉਹਨਾਂ ਵਿਚ ਹੁੰਦਾ ਵੀ ਫੋਨ ਦੇ ਉੱਤੇ ਅਗਲੇ ਨੂੰ ਸੁਨੇਹਾ ਦੇਣਾ, ਸਾਡਾ ਬੰਦਾ ਆ ਰਿਹਾ ਚੈੱਕ ਦੇ ਦੇਣਾ, ਬੰਦਾ ਆ ਰਿਹਾ ਪੈਸੇ ਦੇ ਦੇਣਾ। ਮੈਂ ਕਿਹਾ ਗੁਰਬਾਣੀ ਤੇ ਇੰਨਾ ਕੁ ਵਿਸ਼ਵਾਸ ਰੱਖ ਕਿ ਜੇ ਉਗਰਾਹੀ ਨਹੀਂ ਮਿਲਦੀ ਤੇ ਜਿਹਨੂੰ ਫੋਨ ਕਰਨਾ ਨਾ ਉਗਰਾਹੀ ਵਾਸਤੇ, ਪਹਿਲੇ ਜਪਜੀ ਸਾਹਿਬ ਦੀਆਂ 5 ਪੌੜੀਆਂ ਕਰਿਆ ਕਰ ਤੇ ਫਿਰ ਫੋਨ ਕਰਿਆ ਕਰ, ਸ਼ਾਇਦ ਵਿੱਚ ਕੋਈ ਹੋਰ ਖਲੋ ਜਾਏਗਾ। ਆਖੋ ਸਤਨਾਮ। ਸਾਡਾ ਗੁਰਬਾਣੀ ਤੇ ਐਸਾ ਪਰਪੱਕ ਵਿਸ਼ਵਾਸ ਹੋਵੇ। ਇਹ ਗੁਰੂ ਨਾਨਕ ਸਾਹਿਬ ਦਾ 6ਵਾਂ ਬਚਨ, ਭਾਈ ਫਿਰਨੇ ਤੇ ਜ਼ੋਦ ਦੀ ਝੋਲੀ ਚ ਪਾਇਆ ਗੁਰੂ ਪਿਆਰਿਓ, ਭਲੇ ਬੰਦਿਆਂ ਦੀ ਸੰਗਤ ਕਰਨੀ, ਗੁਰਬਾਣੀ ਪੜ੍ਹਨੀ ਤੇ ਗੁਰਬਾਣੀ ਸੁਣਨੀ। ਆਓ ਬੜੇ ਪਿਆਰ ਦੇ ਨਾਲ ਇਹ ਪੰਕਤੀਆਂ ਪੜ੍ਹੀਏ ਤੇ ਪ੍ਰਤੱਖ ਸੜਕਾਂ ਜੇ ਸ਼ਰਧਾ ਨਾਲ ਘਰ ਲੈ ਕੇ ਜਾਓ।

ਉਸ ਨੂੰ ਕੋਈ ਸੁਣਾਵੇ, ਕੋਈ ਕਹੇ। ਅਗਰ ਕੋਈ ਝੂਠੀ ਕਹਾਣੀ ਸੁਣਾਵੇ, ਲੋਕ ਉਸ ਨੂੰ ਵੀ ਸੁਣਦੇ ਹਨ। ਪਰ ਇਹ ਤੇ ਪਰਮੇਸ਼ਰ ਦੇ ਨਾਮ ਦੀ ਕਹਾਣੀ, ਸੱਚੀ ਕਹਾਣੀ। ਔਰ ਭਗਤ ਕਬੀਰ ਸਾਹਿਬ ਕਹਿ ਰਹੇ ਨੇ, ਅੰਤਰ ਜੋਤ

ਤਾਂ ਫਿਰ ਉਹ ਇਸ ਕਹਾਣੀ ਨੂੰ ਜਾਣ ਲੈਂਦਾ ਕਿ ਪਰਮਾਤਮਾ ਦੇ ਮੇਲ ਦੀ ਅਵਸਥਾ ਕੀ ਹੈ। ਪਰ ਇੱਕ ਗੱਲ ਹੈ, ਗੁਰਮੁਖ ਵਿਰਲੇ ਜਾਨੀ, ਕੋਈ ਵਿਰਲਾ ਗੁਰਮੁਖ

ਕਿ ਪਰਮੇਸ਼ੁਰ ਦਾ ਜਦ ਮਿਲਾਪ ਹੁੰਦਾ ਫਿਰ ਇਨਸਾਨ ਦੀ ਅਵਸਥਾ ਕੀ ਹੁੰਦੀ ਹੈ, ਔਰ ਪਰਮੇਸ਼ੁਰ ਦਾ ਮਿਲਾਪ ਗੁਰੂ ਕਰਾਉਂਦਾ ਹੈ।

ਜਾਂ ਉਸਦੇ ਸਰੀਰ ਦੀ ਤ੍ਰਿਸ਼ਨਾ ਨੂੰ ਸੁਕਾ ਦਿੰਦਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਮੈਂ ਉਸ ਇਨਸਾਨ ਦਾ, ਉਸ ਗੁਰਮੁਖ ਦਾ ਦਾਸ ਹਾਂ ਜਿਸ ਨੇ ਆਪਣੇ ਅੰਦਰ ਉੱਗਿਆ ਹੋਇਆ ਇਹ ਕੋਮਲ ਬੂਟਾ ਦੇਖਿਆ। ਸਾਧ ਸੰਗਤ, ਇਹ ਬ੍ਰਹਮ ਗਿਆਨ ਦੀ ਅਵਸਥਾ ਦਾ ਸ਼ਬਦ ਹੈ ਜਿਹੜਾ ਇਸ ਕਹਾਣੀ ਨੂੰ ਜਾਣ ਲੈਂਦਾ ਹੈ ਕਿ ਪਰਮੇਸ਼ਰ ਦੇ ਨਾਲ ਗੁਰੂ ਮੇਲ ਕਰਾਉਂਦਾ ਹੈ, ਔਰ ਪਰਮੇਸ਼ਰ ਦੇ ਨਾਲ ਜਦ ਮੇਲ ਹੋ ਜਾਏ ਤੇ ਫਿਰ ਉਹ ਇਨਸਾਨ

ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੇ ਕਰਿਆ ਐ ਭਾਈ ਇਹ ਸੰਸਾਰ ਅੰਮ੍ਰਿਤ ਦੀ ਬਗੀਚੀ ਹੈ ਅੰਮ੍ਰਿਤ ਦਾ ਬਾਗ ਹੈ ਔਰ ਇਸ ਬਾਗ ਨੂੰ ਪਰਮੇਸ਼ਰ ਬਣਾਉਣ ਵਾਲਾ ਹੈ ਇਸ ਗੱਲ ਨੂੰ ਉਹ ਸਮਝਦਾ ਹੈ ਜਿਹਦੇ ਅੰਦਰ ਰਾਮ ਦਾ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਜਾਏ ਤੇ ਜਿਹਦੇ ਅੰਦਰ ਰਾਮ ਨਾਮ ਦਾ ਪ੍ਰਕਾਸ਼ ਹੋ ਜਾਏ।

ਇਸੇ ਵਾਸਤੇ ਇਹ ਲੜਾਈ ਝਗੜੇ ਦੰਗੇ ਫਸਾਦ ਹੁੰਦੇ ਹਨ। ਇਸੇ ਵਾਸਤੇ ਇਨਸਾਨ ਇਨਸਾਨ ਦੇ ਨਾਲ ਨਫ਼ਰਤ ਕਰਦਾ। ਕਬੀਰ ਸਾਹਿਬ ਕਹਿ ਰਹੇ ਹਨ, ਅਗਰ ਪੂਰਾ ਗੁਰੂ ਮਿਲ ਜਾਏ ਉਹ ਇਨ੍ਹਾਂ ਗੱਲਾਂ ਦੀ ਸੋਝੀ ਕਰਾਉਂਦਾ ਕਿ ਇਹ ਇਨਸਾਨ, ਇਹ ਸੰਸਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਉਹਦੇ ਬਣਾਏ ਹੋਏ ਜੀਵਾਂ ਨਾਲ ਪਿਆਰ ਕਰ, ਕੋਈ ਵੀ ਬੇਗਾਨਾ ਨਹੀਂ। ਪਰ ਇਨ੍ਹਾਂ ਗੱਲਾਂ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਅੰਤਰ ਜੋਤ ਰਾਮ ਪ੍ਰਗਾਸਾ, ਜਦੋਂ ਅੰਦਰ ਰਾਮ ਨਾਮ ਦੀ ਜੋਤ ਜਗ ਜਾਏ। ਪਰ ਇਹ ਜੋਤ ਕਿਸੇ ਵਿਰਲੇ ਦੇ ਅੰਦਰ ਜਗਦੀ ਹੈ। ਤੇ ਕਬੀਰ ਸਾਹਿਬ ਨੇ ਕਹਿ ਦਿੱਤਾ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਮੈਂ ਹੁਣ ਇਸ ਕਹਾਣੀ ਨੂੰ ਜਾਣ ਲਿਆ, ਇਹ ਸਾਰਾ ਸੰਸਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਇਸੇ ਵਾਸਤੇ ਤੇ ਮੈਨੂੰ ਕੋਈ

ਜਿਸ ਤਰ੍ਹਾਂ ਪਾਰਸ ਨਾਲ ਲੱਗ ਕੇ ਲੋਹਾ ਕੰਚਨ ਸੋਨਾ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਦਾ ਮਿਲਾਪ ਹੋਇਆ ਤਾਂ ਮੇਰਾ ਵੀ ਜੀਵਨ ਪਲਟ ਗਿਆ। ਮੁਖ ਕਹਿੰਦੇ ਨੇ ਮੂੰਹ ਨੂੰ, ਮੁਖ ਮਨਸਾ ਰਤਨ ਪਰੋਇਆ। ਪਰਮੇਸ਼ਰ ਦਾ ਨਾਮ ਮਿਲਿਆ, ਗੁਰੂ ਨੇ ਨਾਮ ਦਿੱਤਾ ਤੇ ਮੈਂ ਵੀ ਕੰਚਨ ਵਰਗਾ ਹੋ ਗਿਆ, ਭਾਵ ਵਿਕਾਰ ਭੱਜ ਗਏ ਤੇ ਮੈਂ ਵੀ ਹੁਣ ਪਰਮੇਸ਼ਰ ਦਾ ਨਾਮ ਜਪ ਕੇ ਉਹਦੇ ਨਾਮ ਵਰਗਾ

ਜਲ ਕਹਿੰਦੇ ਨੇ ਪਾਣੀ, ਕੁੰਭਕੜੇ ਨੂੰ। ਸਮੁੰਦਰ ਦੇ ਵਿੱਚ ਅਗਰ ਕੋਈ ਪਾਣੀ ਦੇ ਘੜੇ ਨੂੰ ਡੁਬੋ ਦੇਵੇ, ਪਾਣੀ ਦਾ ਘੜਾ ਸਮੁੰਦਰ ਵਿੱਚ ਸਮਾ ਜਾਂਦਾ। ਇਸੇ

ਮੈਂ ਆਪਣੇ ਭਰਮ ਵਹਿਮ ਸਾਰੇ ਤਿਆਗ ਦਿੱਤੇ, ਆਪਣੇ ਆਪ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ ਤੇ ਜਿਸ ਤਰ੍ਹਾਂ ਘੜਾ ਸਮੁੰਦਰ ਵਿੱਚ ਸਮਾ ਜਾਂਦਾ ਇਸੇ ਤਰ੍ਹਾਂ ਮੇਰੀ ਵੀ ਸਮਾਈ ਹੁਣ ਨਾਮ ਦੇ ਵਿੱਚ ਹੋ ਗਈ। ਕਿਉਂ? ਕਿਉਂਕਿ ਮੈਂ ਹੁਣ ਸਾਰਿਆਂ ਵਿੱਚ ਇੱਕ ਰਾਮ ਨੂੰ ਦੇਖਦਾ, ਇੱਕ ਅੱਲਾ ਨੂੰ,

ਪਾਗਾਂ ਵਾਲਿਆਂ ਨੂੰ ਮਿਲਦਾ। ਗੁਰੂ ਪੂਰਾ ਹੋਵੇ ਤਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਫਿਰ ਕੀ ਹੋਵੇਗਾ। ਭਗਤ ਨਾਮਦੇਵ ਜੀ ਕਹਿੰਦੇ ਨੇ ਮੈਨੂੰ ਪੂਰਾ ਗੁਰੂ ਮਿਲਿਆ, ਉਸ ਨੇ ਮੇਰਾ ਜਨਮ ਸਫਲ ਕਰ ਦਿੱਤਾ। ਸਫਲ ਜਨਮ ਮੋਕੋ ਗੁਰ ਕੀਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ। ਸਫਲ ਜਨਮ ਮੋਕੋ ਗੁਰ ਕੀਨਾ, ਗੁਰੂ ਨੇ ਮੇਰਾ ਜਨਮ ਸਫਲ ਕਰ ਦਿੱਤਾ। ਦੁੱਖ ਵਿਸਾਰ ਸੁਖ ਅੰਤਰ ਲੀਨਾ, ਗੁਰੂ ਮਿਲਿਆ ਦੁੱਖ ਦੂਰ ਭੱਜ ਗਏ ਤੇ ਮੇਰੇ ਅੰਦਰ ਸੁਖਾਂ ਦਾ ਨਿਵਾਸ ਹੋ ਗਿਆ, ਕਿਉਂਕਿ ਸੁਖ ਦੇਣ ਵਾਲਾ ਨਾਮ ਮੇਰੇ ਅੰਦਰ ਵਸ ਗਿਆ।

ਮੈਂ ਸਿਮਰਨ ਕਰਕੇ ਇਹ ਗੱਲ ਜਾਣ ਲਈ ਹੈ ਕਿ ਸਿਮਰਨ ਕਰਨ ਦੇ ਨਾਲ ਜਿੱਥੇ ਦੁੱਖਾਂ ਦਾ ਨਾਸ ਹੁੰਦਾ ਹੈ ਉੱਥੇ ਜਗ ਜੀਵਨ ਸਿਉ ਜੀਉ ਸਮਾਨਾ, ਜੀਵਨ ਦੇਣ ਵਾਲਾ ਜਿਹੜਾ ਪਰਮਾਤਮਾ ਹੈ ਉਹਦੇ ਨਾਲ ਜੀਵ ਦਾ ਮਿਲਾਪ ਹੋ ਜਾਂਦਾ ਹੈ ਔਰ ਉਹ ਇਨਸਾਨ ਇਸ ਕਹਾਣੀ ਨੂੰ ਜਾਣ ਲੈਂਦਾ ਹੈ ਸਿਮਰਨ ਸਦਕਾ ਕਿ ਸਾਰਿਆਂ ਵਿੱਚ ਪਰਮੇਸ਼ਰ ਦਾ ਨੂਰ ਹੈ ਉਹਦੀ ਜੋਤ।

ਇੱਕ ਚੀਜ਼ ਮਿਲੀ ਤੇ ਦੂਸਰੀ ਦੀ ਇੱਛਾ ਮਨ ਵਿੱਚ ਪੈਦਾ ਹੁੰਦੀ ਹੈ। ਹਰ ਇਨਸਾਨ ਭੱਜ ਰਿਹਾ, ਜਿਹਦੇ ਕੋਲ ਇੱਕ ਚੀਜ਼ ਹੈ ਉਸ ਨੂੰ ਦੂਸਰੀ ਚੀਜ਼ ਦੀ ਲੋੜ ਹੈ। ਇੱਕ ਦੇਸ਼ ਦਾ ਜੇ ਰਾਜਾ ਹੈ, ਰਾਜਾ ਬਣ ਕੇ ਵੀ ਉਹਨੂੰ ਤਸੱਲੀ ਨਹੀਂ, ਕੁਝ ਹੋਰ ਚਾਹੁੰਦਾ। ਕੋਈ ਵਜ਼ੀਰ ਹੈ, ਵਜ਼ੀਰੀ ਲੈ ਕੇ ਵੀ ਉਹ ਰੱਜਿਆ ਨਹੀਂ, ਕੁਝ ਹੋਰ ਚਾਹੁੰਦਾ। ਹਰ ਇਨਸਾਨ ਭੱਜ ਰਿਹਾ, ਪਰ ਸਤਿਗੁਰੂ ਜੀ ਕਹਿ ਰਹੇ ਨੇ ਸੁਖ ਨਾਹੀਂ ਬਹੁਤੇ ਧਨ ਖਾਟੇ। ਸੁਖ ਬਹੁਤੀ ਮਾਇਆ ਵਿੱਚ ਵੀ ਨਹੀਂ।

ਬਹੁਤੇ ਨਾਟਕ ਚੇਟਕ ਦੇਖਣ ਵਿਚ ਵੀ ਸੁਖ ਨਹੀਂ। ਸੁਖ ਨਾ ਹੀ ਬਹੁਤ ਦੇਸ਼ ਕਮਾਏ। ਕਈ ਇਨਸਾਨ ਦੇਖੇ ਦੇਸਾਂ ਪ੍ਰਦੇਸਾਂ ਵਿਚ ਭੱਜੇ ਫਿਰਦੇ ਨੇ, ਪਰ ਫਿਰ ਵੀ ਸੁਖ ਹੀ ਨਹੀਂ। ਸੁਖ ਉਨ੍ਹਾਂ ਦੇ ਭਾਗਾਂ

ਸਾਨੂੰ ਗਿਆਨ ਹੋਵੇ। ਗੁਰੂ ਕੀ ਹੈ? ਗੁਰੂ ਹੈ ਬਾਣੀ, ਕਿਉਂਕਿ ਗੁਰੂ ਬਾਣੀ ਦੁਆਰਾ ਉਪਦੇਸ਼ ਦਿੰਦਾ। ਇਸੇ ਵਾਸਤੇ ਸਤਿਗੁਰੂ ਜੀ ਆਪਣੇ ਸ਼ਬਦ ਵਿੱਚ ਇਸ ਤਰ੍ਹਾਂ ਫਰਮਾਉਂਦੇ ਹਨ,

ਕਿਉਂਕਿ ਬਾਣੀ ਗੁਰੂ ਦਿੰਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਇਨਸਾਨ ਨੂੰ ਕਿਹਾ ਕਿਸੇ ਬੇਤਾਰੀ ਦੇ ਪਿੱਛੇ ਨਾ ਲੱਗੋ, ਬਾਣੀ ਨਾਲ ਜੁੜੋ, ਕਿਉਂਕਿ ਬਾਣੀ ਪਰਮੇਸ਼ਰ ਦੀ ਹੈ। ਜੋ ਪਰਮੇਸ਼ਰ ਕਹਿੰਦੇ ਗੁਰੂ ਉਹ ਹੀ ਉਪਦੇਸ਼ ਕਰਦਾ ਹੈ। ਤੇ ਗੁਰੂ ਕਹਿੰਦਾ ਤੁਸੀਂ ਮੈਨੂੰ ਪਰਮੇਸ਼ਰ ਨਾ ਕਹੋ, ਮੈਂ ਵੀ ਪਰਮੇਸ਼ਰ ਦਾ ਭੇਜਿਆ ਆਇਆ, ਮੈਂ ਤੇ ਪਰਮੇਸ਼ਰ ਦਾ ਸੁਨੇਹਾ ਤੁਹਾਨੂੰ ਦੇਣਾ ਹੈ, ਤੇ ਤੁਸੀਂ ਵੀ ਪਰਮੇਸ਼ਰ ਨਾਲ ਜੁੜੋ। ਇਹ ਬਾਣੀ ਮੇਰੀ ਨਹੀਂ, ਇਹ ਪਰਮੇਸ਼ਰ ਦੀ ਬਾਣੀ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵਿਲਾ ਲੋ। ਜਿਹੜਾ ਇਨਸਾਨ, ਜਿਹੜਾ ਪੀਰ ਪੈਗੰਬਰ ਆਪਣੇ ਨਾਲ ਜੋੜੇ

ਸਮਝੋ ਇਹ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਹ ਪਰਮੇਸ਼ਰ ਨਾਲ ਜੋੜ ਰਿਹਾ ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਦੇਵੀ ਦੇਵਤੇ ਅਵਤਾਰ ਪੀਰ ਪੈਗੰਬਰ ਸਾਰਿਆਂ ਨੂੰ ਇੱਕ ਪਰਮੇਸ਼ਰ ਭੇਜਣ ਵਾਲਾ ਇੱਕ ਅੱਲਾ ਇੱਕ ਵਾਹਿਗੁਰੂ ਸੰਸਾਰ ਤੇ ਭੇਜਣ ਵਾਲਾ ਹੈ ਇਸ ਕਰਕੇ ਉਹਦੇ ਨਾਲ ਜੁੜੋ ਗੁਰੂ ਇਹਨਾਂ ਗੱਲਾਂ ਦਾ ਗਿਆਨ ਕਰਾਉਂਦਾ ਹੈ ਕਿ ਮੇਲ ਕਰਨਾ ਹੈ ਤਾਂ ਪਰਮੇਸ਼ਰ ਨਾਲ ਕਰੋ ਤੇ ਸਤਿਗੁਰੂ ਜੀ

ਕਿਤਨਾ ਚਾਨਣਾ ਕਿਤਨੀ ਰੋਸ਼ਨੀ ਹੁੰਦੀ ਹੈ ਇੱਕ ਸੂਰਜ ਦੇ ਚੜ੍ਹਨ ਤੇ। ਅਗਰ ਹਜ਼ਾਰ ਸੂਰਜ ਵੀ ਚੜ ਪਵੇ, 100 ਚੰਦਰਮਾ ਵੀ ਰੋਸ਼ਨੀ ਦੇਵੇ, ਤਾਂ ਵੀ ਮਨ ਦੇ ਵਿੱਚ ਹਨੇਰਾ ਰਹਿੰਦਾ ਹੈ ਅਗਰ ਮਨ ਵਿੱਚ ਗਿਆਨ ਨਹੀਂ। ਕਈ ਵਾਰੀ ਆਪਾਂ ਦੇਖਦੇ ਹਾਂ ਏਅਰ ਕੰਡੀਸ਼ਨ ਕਮਰੇ ਹੁੰਦੇ ਨੇ, ਪਰ ਅੰਦਰ ਬੈਠਾ ਇਨਸਾਨ ਸੜ ਰਿਹਾ ਹੁੰਦਾ ਗੁੱਸੇ ਦੇ ਨਾਲ, ਉਹਦੇ ਮਨ ਨੂੰ ਚੈਨ ਨਹੀਂ ਹੁੰਦਾ। ਰੋਸ਼ਨੀ ਵਿੱਚ ਇਨਸਾਨ ਬੈਠਾ ਵੀ ਅੰਧੇਰੇ ਵਿੱਚ ਹੁੰਦਾ। ਅੰਧੇਰਾ ਕਿਹੜਾ? ਅਗਿਆਨ ਦਾ। ਅਗਿਆਨ ਕੀ ਹੈ? ਅਗਿਆਨ ਇਹ ਹੈ ਕਿ ਦੂਸਰੇ ਦਾ ਹੱਕ ਮੈਂ ਖਾਵਾਂ, ਆਪਣੇ ਸੁੱਖ ਵਾਸਤੇ ਦੂਸਰੇ ਦਾ ਹੱਕ ਖਾਣਾ, ਦੂਸਰੇ ਨੂੰ ਦੁੱਖ ਦੇਣਾ, ਇਹ ਹੈ ਅਗਿਆਨ। ਤੇ ਗਿਆਨ ਕੀ ਹੈ? ਗਿਆਨ ਇਹ ਹੈ ਕਿ ਭਾਈ ਸਾਰਿਆਂ ਵਿੱਚ ਪਰਮੇਸ਼ਰ ਹੈ, ਸਾਰਿਆਂ ਵਿੱਚ ਖੁਦਾ ਹੈ, ਵਾਹਿਗੁਰੂ ਹੈ। ਜੇ ਸਾਰਿਆਂ ਵਿੱਚ ਉਹ ਹੈ, ਫਿਰ ਤੇ ਮੈਂ ਸਾਰੇ ਨਾਲ ਪਿਆਰ ਕਰਾਂਗਾ। ਇਹਨਾਂ ਗੱਲਾਂ ਦੀ ਸੋਝੀ

ਉਹ ਕਈ ਵਾਰੀ ਭਗਤੀ ਕਰਕੇ ਵੀ ਮੰਜ਼ਿਲ ਤੱਕ ਨਹੀਂ ਪਹੁੰਚਦੇ। ਗੁਰੂ ਦੀ ਲੋੜ ਇਸੇ ਵਾਸਤੇ ਹੈ ਕਿ ਸੱਚਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਪਰ ਗੁਰੂ ਦੀ ਪ੍ਰਾਪਤੀ ਨਿਮਰਤਾ, ਪਿਆਰ ਔਰ ਸੇਵਾ ਨਾਲ ਹੁੰਦੀ ਹੈ। ਹੋਤਾ ਤੇ ਬ੍ਰਹਮਾ ਦੋ ਭਰਾ ਸਨ, ਦੋਨੋਂ ਭਗਤ ਨੇ, ਭਗਤੀ ਦੋਨੋਂ ਭਰਾ ਕਰਦੇ ਨੇ। ਕਿਸੇ ਧਨੀ ਪੁਰਸ਼ ਨੇ ਦੋਨਾਂ ਭਰਾਵਾਂ ਨੂੰ ਭਗਤ ਜਾਣ ਕਰਕੇ ਆਪਣੇ ਘਰ

ਦੋਨੋਂ ਜਣੇ ਧਨੀ ਸੇਠ ਦੇ ਘਰ ਪਹੁੰਚੇ। ਉਸ ਧਨੀ ਪੁਰਸ਼ ਨੇ ਦੋਨਾਂ ਭਗਤਾਂ ਦੀ ਸੇਵਾ ਕੀਤੀ, ਅੰਨ ਜਲ ਛਕਾਇਆ ਔਰ ਤੁਰਨ ਲੱਗਿਆਂ ਦੋਨਾਂ ਭਰਾਵਾਂ ਨੂੰ ਦਸ਼ਣਾ ਦਿੱਤੀ, ਮਾਇਆ ਭੇਟ ਕੀਤੀ। ਬਹੁਤਾ ਵੱਡਾ ਸੀ, ਵੱਡੇ ਨੂੰ ਵੱਡਾ ਸਮਝ ਕੇ ਚੋਖੀ ਮਾਇਆ। ਬ੍ਰਹਮਾ ਛੋਟਾ ਸੀ, ਛੋਟਾ ਸਮਝ ਕੇ ਥੋੜੀ ਮਾਇਆ ਦਿੱਤੀ। ਪਰ ਬ੍ਰਹਮਾ ਚਲਾਕ ਸੀ, ਉਹਨੇ ਦੋਨੋਂ ਭੇਟਾਵਾਂ ਇਕੱਠੀਆਂ ਕਰ ਲਈਆਂ। ਘਰ ਆ ਕੇ ਅੱਧੀ ਅੱਧੀ

ਉਹਦੀ ਪੁਕਾਰ ਜੇ ਸੁਣੀ ਜਾ ਸਕਦੀ ਹੈ। ਤੈਨੂੰ ਤੇ ਪਰਮੇਸ਼ਰ ਨੇ ਸੋਝੀ ਦਿੱਤੀ ਹੈ, ਰਸਨਾ ਦਿੱਤੀ ਹੈ, ਸਮਝਣ ਦੀ ਸੋਚਣ ਦੀ ਸ਼ਕਤੀ ਦਿੱਤੀ ਹੈ, ਫਿਰ ਤੂੰ ਕਿਉਂ ਨਹੀਂ ਉਹਦਾ ਸਿਮਰਨ ਕਰਦਾ? ਕਰ ਸਿਮਰਨ, ਪਰਮੇਸ਼ਰ ਤੈਨੂੰ ਵੀ ਮਿਲੇਗਾ।

ਅੰਤਰ ਨਾ ਬੂਝੀ ਬਹੁਰੰਗ ਮਾਇਆ ਬਹੁਰੰਗ ਮਾਇਆ ਇਹ ਮਾਇਆ ਜਿੱਤ

ਗੁਰਮਤ ਸੰਗੀਤ ਵਿੱਚ ਵਡਹੰਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਲਈ ਵੀ ਕੀਤਾ ਗਿਆ ਹੈ ਅਤੇ ਲੋਕ ਧੁਨਾਂ ਜਿੱਦਾਂ ਘੋੜੀਆਂ ਅਲਾਉਣੀਆਂ ਆਦਿ ਲਈ ਵੀ। ਦੇਹ ਘੋੜੀ ਤੇ ਕਾਬੂ ਪਾਉਣ ਲਈ ਸ਼ਬਦ ਨਾਲ ਰਤੇ ਹੋਣਾ ਲਾਜ਼ਮੀ ਹੈ, ਕਿਉਂਕਿ ਸ਼ਬਦ ਰਤੇ ਵਡਹੰਸ ਹੈ, ਸੱਚ ਨਾਮ ਉਰਧਾਰ, ਸੱਚ ਸੰਗ੍ਰਹਿ, ਸਦ ਸੱਚ ਰਹਿ, ਸੱਚਾ ਨਾਮ ਪਿਆਰ। ਮੌਤ ਵੇਲੇ ਗਾਏ ਜਾਂਦੇ ਲੋਕ ਗੀਤਾਂ ਦੀ ਲੈ ਅਲਾਉਣੀਆਂ ਉਹ ਵੀ ਇਸੇ ਰਾਗ ਵਿੱਚ ਹਨ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਵਰਜਿਤ ਹੈ, ਬਾਦੀ ਪੰਚਮ ਅਤੇ ਸੰਵਾਦੀ ਰਿਸ਼ਵ ਹੈ। ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ। ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਪ੍ਰਸਤੁਤ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ। ਅਤੇ ਦੂਜਾ ਸ਼ਬਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ, ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ। ਸਰਵਣ ਕਰੋ ਪਹਿਲਾ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ।

ਭਗਤ ਰਵਿਦਾਸ ਜੀ ਨੂੰ ਜਦੋਂ ਅਕਾਲ ਪੁਰਖ ਵਾਹਿਗੁਰੂ ਭਗਵਾਨ ਦੇ ਦਰਸ਼ਨ ਹੋਏ, ਭਗਵਾਨ ਵੀ ਆਪਣੇ ਪਿਆਰਿਆਂ ਦੇ ਨਾਲ ਚੋਜ ਕਰਦਾ, ਸੰਤ ਖੇਲੇ ਤੁਮ ਸੰਗ ਗੋਪਾਲਾ। ਰੱਬ ਵੀ ਆਪਣੇ ਪਿਆਰਿਆਂ ਦੇ ਨਾਲ ਖੇਡਾਂ ਪਾਉਂਦਾ। ਭਗਵਾਨ ਨੇ ਆਖਿਆ, ਐ ਰਵਿਦਾਸ ਮੇਰੇ ਪੈਰਾਂ ਤੇ ਮੱਥਾ ਨਾ ਟੇਕ, ਮੈਨੂੰ ਨਾ ਛੂ, ਕਿਉਂਕਿ ਤੂੰ ਨੀਚ ਜਾਤੀ ਦਾ ਹੈ ਤੇ ਨਾਲੇ ਮੋਹ ਮਾਇਆ ਵਿੱਚ ਫਸਿਆ ਹੋਇਆ। ਭਗਤ ਰਵਿਦਾਸ ਜੀ ਕਹਿਣ ਲੱਗੇ, ਹੇ ਭਗਵਾਨ, ਜੇ ਅਸੀਂ ਮੋਹ ਮਾਇਆ ਵਿੱਚ ਫਸੇ ਹੋਏ ਹਾਂ ਤਾਂ ਤੂੰ ਵੀ ਕੋਈ ਘੱਟ ਨਹੀਂ, ਤੂੰ ਵੀ ਸੁਤੰਤਰ ਨਹੀਂ, ਤੂੰ ਵੀ ਸਾਡੇ ਪ੍ਰੇਮ ਦੇ ਜਾਲ ਵਿੱਚ ਫਸਿਆ ਹੋਇਆ। ਅਸੀਂ ਤਾਂ ਮੋਹ ਮਾਇਆ ਦੇ ਜਾਲ ਵਿੱਚੋਂ ਨਿਕਲ ਜਾਵਾਂਗੇ ਤੇਰਾ ਭਜਨ ਕਰਕੇ, ਤੇਰੀ ਬੰਦਗੀ ਕਰਕੇ। ਤੂੰ ਆਪਣੇ ਛੁੱਟਣ ਦਾ ਯਤਨ ਕਰ, ਅਸੀਂ ਤਾਂ ਤੇਰਾ ਨਾਮ ਜਪ ਕੇ ਛੁਟਕਾਰਾ ਪਾ ਲਵਾਂਗੇ, ਤੂੰ ਸਾਡੇ ਪ੍ਰੇਮ ਦੇ ਜਾਲ ਵਿੱਚੋਂ ਕਦੇ ਨਿਕਲ ਨਹੀਂ ਸਕਦਾ। ਜੋ ਹਮ ਬਾਂਧੇ ਮੋਹ ਖਾਸ, ਭਗਤ ਜੀ ਭਗਵਾਨ ਨੂੰ ਸਨਮੁਖ ਸਮਝ ਕੇ

ਅਸੀਂ ਤਾਂ ਉਹ ਪ੍ਰੀਤ ਤੇਰੇ ਚਰਨਾਂ ਨਾਲ ਜੋੜੀ ਹੈ। ਜਿਸ ਤਰ੍ਹਾਂ ਮੱਛੀ ਨੂੰ ਪਕੜ ਕੇ ਕੋਈ ਕੱਟ ਕੇ ਰਿੰਨ ਕੇ ਖਾ ਜਾਵੇ ਫਿਰ ਵੀ ਉਹ ਪਾਣੀ ਮੰਗਦੀ ਹੈ, ਹੇ ਭਗਵਾਨ ਸਾਡੀ ਪ੍ਰੀਤੀ ਵੀ ਐਸੀ ਹੈ। ਉਹ ਟੁੱਟਣ ਵਾਲੀ ਪ੍ਰੀਤ ਨਹੀਂ, ਮੀਨ ਪਕੜ ਫਾਂਕਿਓ ਅਰ ਕਾਟਿਓ ਰਾਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨ ਵਿਸਰਿਓ ਪਾਨੀ।

ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਇਹ ਵਾਹਿਗੁਰੂ ਜਿਹੜਾ ਤੂੰ ਸਾਨੂੰ ਪ੍ਰੇਮ ਲਾਇਆ ਆਪਣੇ ਚਰਨਾਂ ਦਾ, ਸਿਮਰਨ ਬਖਸ਼ਿਆ, ਉਸ ਸਿਮਰਨ ਦੇ ਸਦਕੇ ਅਸੀਂ ਤੈਨੂੰ ਵੀ ਤਾਂ ਬਣਿਆ ਹੋਇਆ, ਕਿਉਂਕਿ ਨਾਮ ਨੇ ਕਿਹਦਾ ਉਧਾਰ ਨਹੀਂ ਕੀਤਾ। ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਤਾਂ ਸਾਇੰਸਦਾਨਾਂ ਨੇ ਕਰ ਲਈ ਹੈ, ਪਰ ਜਿਤਨੇ ਨਾਮ ਨੇ ਤਾਰੇ ਹਨ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕਰੋੜਾਂ ਦਾ ਉਧਾਰ ਹੋ ਚੁੱਕਿਆ, ਹੋ ਰਿਹਾ ਤੇ ਰਹਿੰਦੀ ਦੁਨੀਆਂ ਤੱਕ ਨਾਮ ਜਪਣ ਵਾਲਿਆਂ ਦਾ ਉਧਾਰ ਹੁੰਦਾ ਰਹੇਗਾ। ਇਸ ਲਈ ਹੇ ਭਗਵਾਨ, ਹਮ ਛੋਟੇ ਤੁਮ ਆ

ਨੂੰ ਚੇਤੇ ਕੀਤੀਆਂ ਮਨ ਸੁਖੀ ਹੋ ਜਾਂਦਾ, ਇੰਨਾ ਸੁਖੀ ਹੋ ਜਾਂਦਾ ਵੀ ਕੋਈ ਖੋਪੜੀ ਵੀ ਲਾ ਜਾਵੇ ਤਾਂ ਵੀ ਦੁੱਖ ਨਹੀਂ, ਇੰਨਾ ਸੁਖੀ ਹੋ ਜਾਂਦਾ ਮਨ ਜਿਸ ਦੇ ਚੇਤੇ ਆਉਣ ਨਾਲ ਕਿ ਬੰਦ ਬੰਦ ਵੀ ਕੱਟੇ ਜਾਂਦੇ ਪਏ ਹੁਣ ਤਾਂ ਵੀ ਰੰਗ ਚੜਿਆ। ਐਸਾ ਸੁੱਖ ਜੋ ਕਿਸੇ ਤਰ੍ਹਾਂ ਭੰਗ ਨਹੀਂ ਕੀਤਾ ਜਾ ਸਕਦਾ, ਉਹ ਵੀ ਕੋਈ ਸੁੱਖਾਂ ਚ ਸੁੱਖ ਹੈ ਜਿਹੜਾ ਅਸੀਂ ਚੰਗੇ ਮੰਜੇ ਤੇ ਪੈ ਕੇ ਲੈਂਦੇ ਜੇ ਉੱਠਿਆ ਹੀ ਨਾ ਜਾ ਰਿਹਾ, ਉਹ ਵੀ ਕੋਈ ਸੁੱਖ ਹੈ ਜੇ ਅਸੀਂ ਸੁਆਦਲਾ ਪਦਾਰਥ ਛਕ ਲੈਂਦੇ ਹਾਂ ਮਗਰੋਂ ਭਾਵੇਂ ਬਿਮਾਰੀ ਬਣ ਜਾਵੇ, ਉਹ ਵੀ ਕੋਈ ਸੁੱਖ ਹੈ ਕਿ ਪਰਿਵਾਰ ਵੱਡਾ ਸਾਰਾ ਪੁੱਤਰ ਧੀਆਂ ਨੇ ਲੇਕਿਨ ਆਖੇ ਕੋਈ ਨਹੀਂ ਲੱਗਦਾ, ਕਹਿਣਾ ਕੋਈ ਨਹੀਂ ਮੰਨਦਾ ਤੇ ਅੰਦਰ ਕਲੇਸ਼ ਭਰਿਆ ਹੋਇਆ। ਨਹੀਂ, ਸੁੱਖਾਂ ਵਿੱਚ ਸਦਾ ਸੁੱਖ ਜਿਹੜਾ ਹੈ ਸਦੀਵੀ ਸੁੱਖ ਜੋ ਹੈ, ਟਿਕਾਊ ਸੁੱਖ, ਪਰਮਾਨੈਂਟ ਸੁੱਖ ਜੋ ਹੈ, ਉਹ ਤਾਂ ਸਿਮਰਨ ਵਿੱਚ ਹੈ, ਭਗਤੀ ਵਿੱਚ ਹੈ, ਨਾਮ ਵਿੱਚ ਹੈ। ਦੁੱਖ ਦੂਰ ਹੁੰਦੇ ਨੇ, ਕਲਪਨਾ ਖਤਮ ਹੁੰਦੀ, ਸ਼ਾਂਤੀ ਟਿਕ ਜਾਂਦੀ। ਸਾਹਿਬ ਕਹਿੰਦੇ ਨੇ ਉਸ ਸੁੱਖ ਨੂੰ ਹੱਥ ਮਾਰ, ਜਾਂ ਕਹਿ ਸਿਮਰਨ ਸੁਖ ਨਿਵਾਸ, ਭਈ ਕਲਿਆਣ ਦੁੱਖ ਹੋਵਤ ਨਾਸ, ਜੀਵਨ ਸੁਖੀ ਹੋ ਜਾਵੇ, ਦੁੱਖਾਂ ਦਾ ਨਾਂ ਨਿਸ਼ਾਨ ਨਾ ਰੱਖ। ਔਰ ਇੱਕ ਫਾਇਦਾ ਹੋਰ ਵੀ, ਸਤਿਗੁਰੂ ਨਾਲ ਸਾਡੀ ਸਾਂਝ ਹੈ, ਅਸੀਂ ਨਿੱਤ ਝੋਲੀਆਂ ਅੱਡ ਅੱਡ ਕੇ ਗੁਰੂ ਪਾਸੋਂ ਕੁਝ ਨਾ ਕੁਝ ਮੰਗਦੇ ਰਹਿੰਦੇ, ਕੁਝ ਨਾ ਕੁਝ ਸਾਡੀ ਮੰਗ ਚਲਦੀ ਰਹਿੰਦੀ, ਆਖਿਰ ਮੰਗਣ ਨੂੰ ਤਾਂ ਉਹਦੇ ਕੋਲ ਬੰਦਾ ਹੱਕ ਸਮਝਦਾ ਹੈ ਨਾ ਜਿਹਦੇ ਨਾਲ ਬਣੀ ਬਣਾਈ ਹੋਵੇ, ਤੇ ਜੇ ਗੁਰੂ ਨਾਲ ਬਣੀ ਨਾ ਹੋਵੇ, ਗੁਰੂ ਨਾਲ ਰੋਸਾ ਚੱਲ ਰਿਹਾ ਹੋਵੇ। ਖਿਆਲ ਰੱਖਣਾ, ਇੱਥੇ ਮਹਾਰਾਜ ਨੇ ਕਿਹਾ ਆਨੰਦ ਕਰੋ ਪ੍ਰਭ ਕੇ ਗੁਣ ਗਾਓ, ਸਿਮਰਨ ਕਰੋਗੇ ਪ੍ਰਭੂ ਦੇ ਗੁਣ ਗਾਓਗੇ ਜੀਵਨ ਚ ਆਨੰਦ ਭਰ ਜਾਏਗਾ। ਔਰ ਇਹ ਕਰਦਿਆਂ ਹੋਇਆਂ ਗੁਰੂ ਨੂੰ ਵੀ ਮਨਾ ਲਓਗੇ, ਗੁਰੂ ਵੀ ਮੰਨ ਜਾਏਗਾ। ਕਿਸੇ ਬੰਦੇ ਦੇ ਘਰ ਚ ਸੁੱਧ ਸਮਾਗਮ ਹੋਵੇ, ਚੌਦਾਂ ਭਰਾ ਮੰਨੇ ਹੋਏ ਹੋਣ, ਸੱਜਣ ਮੰਨੇ ਹੋਏ ਹੋਣ, ਭੈਣ ਮੰਨੀ ਹੋਈ ਹੋਵੇ, ਮਾਂ ਬਾਪ ਸਾਰੇ ਪ੍ਰਸੰਨਤਾ ਨਾਲ ਆਉਣ, ਜੇ ਉਹ ਕਿਸੇ ਗੱਲੋਂ ਨਾ ਕਰ ਦੇਣ ਜਾ ਕੇ ਪੈਰੀ ਪੈ ਜਾਏਗਾ। ਕਿੱਥੇ ਚੱਲੇ ਆ? ਕਹਿੰਦਾ ਪਿਤਾ ਜੀ ਨੂੰ ਮਨਾਉਣ ਚੱਲੇ, ਚਾਚਾ ਜੀ ਨੂੰ ਮਨਾਉਣ ਚੱਲੇ, ਭਰਾ ਨੂੰ ਮਨਾਉਣ ਚੱਲੇ ਆ, ਉਹ ਨਾ ਮੰਨੇ ਤੇ ਮੇਰਾ ਸਮਾਗਮ ਕਾਹਦੀ ਖੁਸ਼ੀ ਰਹਿ ਜਾਏਗੀ। ਉਹਨਾਂ ਨੂੰ ਮਨਾਉਣਾ ਜ਼ਰੂਰੀ, ਲੇਕਿਨ ਵਿਰਲੇ ਗੁਰਮੁਖ ਹੋਣਗੇ ਜਿਨ੍ਹਾਂ ਨੂੰ ਇਹ ਵੀ ਖਿਆਲ ਹੈ ਕਿ ਭਰਾ ਭਾਈ ਜੇ ਨਾ ਵੀ ਮੰਨੇ ਤੇ ਕੁਝ ਨਹੀਂ ਹੋਣ ਲੱਗਾ। ਇੱਕ ਵਕਤ ਕੋਈ ਸੱਜਣ ਮਿੱਤਰ ਨਾ ਵੀ ਮੰਨਿਆ ਤੇ ਐਡੀ ਗੱਲ ਕੋਈ ਨਹੀਂ ਹੋਣ ਲੱਗੀ, ਪਰ ਜੇ ਗੁਰੂ ਹੀ ਨਾ ਮੰਨਿਆ ਫਿਰ, ਜੇ ਗੁਰੂ ਨਾਲ ਹੀ ਪਿਆਰ ਤੇ ਸਾਂਝ ਨਾ ਪਰਪੱਕ ਹੋਈ, ਜੇ ਗੁਰੂ ਨੂੰ ਮਨਾਉਣ ਦੀ ਬਜਾਏ ਰੁਸਾ ਲਿਆ। ਕਈ ਲੋਕ ਐਸਾ ਵੀ ਕਰਦੇ ਨੇ, ਸੁੱਧ ਸਮਾਗਮ ਹੋਵੇਗਾ ਤੇ ਕੰਮ ਕਿਰਤ ਉਹ ਕਰਨਗੇ ਜਿਹੜੀ ਗੁਰੂ ਨੂੰ ਰਸਾਉਣ ਵਾਲੀ ਹੋਵੇ, ਮਨਾਉਣ ਵਾਲੀ ਨਾ। ਜੇ ਮਾਫ ਕਰਨਾ, ਕਿਸੇ ਦੇ ਘਰ ਚ ਪਾਠ ਰੱਖਿਆ ਹੋਵੇ, ਉਧਰ ਪਾਠ ਚੱਲ ਰਿਹਾ ਉਧਰ ਸ਼ਰਾਬ ਚੱਲ ਰਹੀ ਹੋਵੇ, ਗੁਰੂ ਮਨਾਉਣ ਵਾਲੀ ਗੱਲ ਹੈ? ਪਾਠ ਤਾਂ ਰੱਖਿਆ ਗੁਰੂ ਮਨਾਉਣ ਵਾਸਤੇ ਤੇ ਉਧਰਲੇ ਪਾਸੇ ਚੱਲ ਰਹੀ ਹੈ ਸ਼ਰਾਬ।

ਪਸੰਦ ਨੇ। ਸਾਹਿਬ ਕਲਗੀ ਧਰ ਪਾਤਸ਼ਾਹ ਦੇ ਸਜੇ ਦੀਵਾਨ ਵਿੱਚ ਸੰਗਤ ਭਰਪੂਰ ਬੈਠੀ। ਇੱਕ ਬੰਦਾ ਆਇਆ ਉੱਚਾ ਲੰਮਾ ਸੋਹਣਾ ਸੁਨੱਖਾ, ਕੱਪੜੇ ਵੀ ਸੋਹਣੇ ਪਾਏ, ਬਹੁਤ ਸੁੰਦਰ ਵਸਤਰ ਪਾਏ, ਰਜੇ ਪੁਜੇ ਘਰ ਦਾ ਸੋਹਣਾ ਸੁਨੱਖਾ ਤੇ ਨੌਜਵਾਨ, ਟੋਹਰੇਦਾਰ ਪੱਗ ਬੰਨੀ ਹੋਈ ਉਸਨੇ, ਡੱਬਾ ਛੱਡ ਕੇ ਉਹਨੇ ਤੇੜ ਦੀ ਬੰਨੀ ਹੋਈ, ਸੋਹਣਾ ਰੇਸ਼ਮੀ ਕੁੜਤਾ ਹਵਾ ਨਾਲ ਲਹਿ ਲਹਾਉਂਦਾ ਤੁਰਿਆ ਆ ਰਿਹਾ, ਤੇ ਤੁਰਿਆ ਵੀ ਆਉਂਦਾ ਹੈ ਤੇ ਕੁਝ ਪ੍ਰੇਮੀਆਂ ਦਾ ਜਿਨ੍ਹਾਂ ਦਾ ਧਿਆਨ ਕੀਰਤਨ ਤੇ ਗੁਰੂ ਕੇ ਬਚਨਾਂ ਚ ਨਹੀਂ ਹੁੰਦਾ, ਉਹ ਆਉਣ ਜਾਣ ਵਾਲੇ ਵੱਲ ਬੜਾ ਧਿਆਨ ਰੱਖਦੇ। ਉਹਨਾਂ ਨੇ ਵੇਖਿਆ, ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਲੰਘ ਰਿਹਾ, ਮੈਨੂੰ ਬੜੇ ਵੇਖ ਰਹੇ ਤੇ ਵੇਖ ਵੇਖ ਕੇ ਹੈਰਾਨ ਵੀ ਹੋ ਰਹੇ ਨੇ ਕੈਸਾ ਬੰਦਾ, ਪਰ ਵਾਕਈ ਹੈਰਾਨ ਹੋ ਰਹੇ ਸਨ ਕਿ ਵਾਕਈ ਕਿੰਨਾ ਖੂਬਸੂਰਤ ਬੰਦਾ, ਸੱਚ ਹੀ ਕਿੰਨਾ ਟੌਹਰੀ ਬੰਦਾ। ਇਸ ਨੇ ਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਕਾਹਦਾ ਮੱਥਾ ਟੇਕਿਆ, ਪੱਗ ਦਾ ਖਿਆਲ ਸੀ ਕਿਤੇ ਹਿਲਣਾ ਜਾਵੇ, ਉੱਚਾ ਉੱਚਾ ਹੀ ਮੱਥਾ ਟੇਕਿਆ, ਨਿਉ ਨਾ ਸਕਿਆ, ਮੈਂ ਭੁਲਾਵਾਂ ਪੱਗ ਦਾ ਮਤ ਮੈਲੀ ਹੋ ਜਾ, ਪੂਰੀ ਤਰ੍ਹਾਂ ਮੱਥਾ ਵੀ ਨਾ ਟੇਕਿਆ ਜਾ ਸਕਿਆ। ਹੰਕਾਰ ਦੇ ਭਰੇ ਬੰਦੇ ਕੋਲ ਮੱਥਾ ਟੇਕਿਆ ਵੀ ਨਹੀਂ ਜਾਂਦਾ, ਮੱਥਾ ਟੇਕਣਾ ਤਾਂ ਨਿਮਰਤਾ ਦਾ ਸੂਚਕ ਹੈ। ਇਹਨੇ ਮੱਥਾ ਅਖੌਤੀ ਮੱਥਾ ਟੇਕਿਆ, ਇੱਕ ਪਾਸੇ ਬੈਠ ਗਿਆ, ਮਹਾਰਾਜ ਦੇ ਕੋਲ ਪ੍ਰੇਮੀ ਬੈਠਾ ਸੀ, ਉਹਨੇ ਮਹਾਰਾਜ ਨੂੰ ਇਸ਼ਾਰਾ ਕੀਤਾ, ਸਾਹਿਬ ਮੁਸਕਰਾ ਪਏ, ਕਹਿਣ ਲੱਗਾ ਮਹਾਰਾਜ ਦੇਖੋ ਕਿੰਨਾ ਖੂਬਸੂਰਤ ਬੰਦਾ। ਸਾਹਿਬ ਕਹਿਣ ਲੱਗੇ ਬਹੁਤ ਗਲਤ ਹੈ, ਬੜਾ ਗੰਦਾ ਹੈ। ਮਹਾਰਾਜ, ਗੰਦਾ ਹੈ, ਬਹੁਤ ਸੋਹਣਾ ਹੈ, ਸੋਹਣੇ ਵਸਤਰ ਪਾਏ ਨੇ, ਸੁੰਦਰ ਵੀ ਬੜਾ। ਸਾਹਿਬ ਕਹਿਣ ਲੱਗੇ ਮੈਨੂੰ ਨਹੀਂ ਪਿਆ ਚੰਗਾ ਲੱਗਾ। ਮਹਾਰਾਜ, ਤੁਹਾਨੂੰ ਕਿਉਂ ਨਹੀਂ ਚੰਗਾ ਲੱਗਾ, ਸਾਰੀ ਸੰਗਤ ਨੂੰ ਚੰਗਾ ਲੱਗਾ। ਸਾਹਿਬ ਕਹਿਣ ਲੱਗੇ ਕੇਵਲ ਅੱਖਾਂ ਨੂੰ ਚੰਗਾ ਲੱਗਾ, ਕਿਉਂਕਿ ਕੇਵਲ ਬਾਹਰੋਂ ਚੰਗਾ, ਕੇਵਲ ਵੇਖਣ ਨੂੰ ਚੰਗਾ, ਵੇਖਦਾ ਨਹੀਂ, ਹੰਕਾਰ ਨਾਲ ਭਰਿਆ ਪਿਆ, ਤੇ ਹੰਕਾਰ ਨਾਲ ਗੰਦੀ ਮੈਲ ਹੋਰ ਕੋਈ ਨਹੀਂ ਹੁੰਦੀ। ਉਹਨੇ ਸੁਣ ਲਿਆ, ਹੈਰਾਨ ਹੋ ਗਿਆ, ਉੱਠ ਕੇ ਮਹਾਰਾਜ ਦੇ ਚਰਨਾਂ ਤੇ ਆ ਗਿਆ, ਕਹਿਣ ਲੱਗਾ ਮਹਾਰਾਜ ਤੁਹਾਨੂੰ ਕਿਵੇਂ ਚੰਗਾ ਲੱਗਣਾ, ਹਾਂ ਮਹਾਰਾਜ ਦੱਸੋ ਤੁਹਾਨੂੰ ਇਹ ਕਿਵੇਂ ਚੰਗਾ ਲੱਗੇ। ਸਾਹਿਬ ਕਹਿਣ ਲੱਗੇ ਜਾਓ ਇਹਨੂੰ ਅੰਮ੍ਰਿਤ ਛਕਾ ਲਿਆ, ਇਹਨੂੰ ਪਾਣੀ ਦੇ ਲੜ ਲਾ ਦਿਓ, ਇਹਨੂੰ ਸੇਵਾ ਕਰਨ ਲਾ ਦਿਓ। ਉਹ ਆਇਆ ਸੀ ਨਾ ਪ੍ਰੇਮੀ ਲੈ ਕੇ ਛੰਨਾ ਪਾਣੀ ਦਾ, ਸਾਹਿਬ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਸਾਹਿਬਾਂ ਨੇ ਜਲ ਮੰਗਿਆ ਲੈ ਆਇਆ, ਸਾਹਿਬਾਂ ਨੇ ਛੰਨਾ ਫੜ ਵੀ ਲਿਆ, ਫੜ ਕੇ ਤੇ ਫਿਰ ਵਾਪਸ ਕਰ ਦਿੱਤਾ। ਕਹਿਣ ਲੱਗਾ ਮਹਾਰਾਜ ਤੁਹਾਨੂੰ ਆਖਰ ਪਿਆਸ ਲੱਗੀ ਹੈ ਤਾਂ ਹੀ ਜਲ ਮੰਗਿਆ ਸੀ, ਵਾਪਸ ਕਿਉਂ ਕਰਦੇ? ਸਾਹਿਬ ਕਹਿਣ ਲੱਗੇ ਪਿਆਸ ਤਾਂ ਲੱਗੀ ਹੈ, ਜਲ ਠੀਕ ਨੇ ਕਿ ਮਹਾਰਾਜ ਬਿਲਕੁਲ ਸਾਫ਼ ਸੁਥਰਾ ਹੈ। ਸਾਹਿਬ ਕਹਿਣ ਲੱਗੇ ਝੂਠਾ ਹੈ। ਕਹਿਣ ਲੱਗਾ ਮਹਾਰਾਜ ਨਹੀਂ, ਮੈਂ ਤੁਹਾਡੇ ਅੱਗੇ ਬੇਨਤੀ ਕਰਨਾ, ਇਹ ਜਲ ਝੂਠਾ ਨਹੀਂ, ਬਰਤਨ ਸਾਫ਼ ਕਰਕੇ ਚੰਗੀ ਤਰ੍ਹਾਂ ਮਾਂਜ ਕੇ ਧੋ ਕੇ ਉਹਦੇ ਵਿੱਚ ਸੁੱਚੀ ਥਾਂ ਤੋਂ ਸੁੱਚਾ ਜਲ ਮੈਂ ਆਪ ਲੈ ਕੇ ਆਇਆ, ਕਿਸੇ ਤੇ ਭਰੋਸਾ ਨਹੀਂ ਕੀਤਾ। ਸਾਹਿਬ ਕਹਿਣ ਲੱਗੇ ਜਲ ਵੀ ਸੁੱਚਾ ਸੀ, ਬਰਤਨ ਵੀ ਸੁੱਚਾ ਸੀ, ਤੇਰੇ ਹੱਥ ਲੱਗ ਕੇ ਝੂਠਾ। ਕਿ ਮਹਾਰਾਜ ਮੇਰੇ ਹੱਥ ਤਾਂ ਝੂਠੇ ਹੋ ਹੀ ਨਹੀਂ ਸਕਦੇ, ਕਿਉਂਕਿ ਇਹਨਾਂ ਹੱਥਾਂ ਨਾਲ ਤਾਂ ਮੈਂ ਆਪਣੀ ਕਿਰਿਆ ਕਦੇ ਨਹੀਂ ਸਾਧੀ, ਇਹ ਹੱਥ ਕਿਵੇਂ ਝੂਠੇ ਹੋ ਗਏ? ਇਹਨਾਂ ਹੱਥ ਨਾਲ ਤਾਂ ਮੈਂ ਕਦੇ ਕੁਝ ਕੀਤਾ ਹੀ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤਾਂ ਝੂਠੇ ਨੇ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਹੀਂ ਫਲ ਕਰ, ਤੇਰੇ ਹੱਥ ਇਤਨੇ ਕੋਮਲ ਤੇ ਗੂਲੇ ਸਨ, ਮੈਂ ਵੇਖਿਆ ਇਹਨਾਂ ਤੇ ਕੋਈ ਅੱਟਣ ਨਹੀਂ ਪਏ, ਕੋਈ ਗੱਟੇ ਨਹੀਂ ਪਏ, ਇਹਦਾ ਮਤਲਬ ਇਹਨਾਂ ਹੱਥਾਂ ਨਾਲ ਕਦੇ ਕੁਝ ਨਹੀਂ ਕੀਤਾ ਗਿਆ, ਕਦੇ ਕਿਸੇ ਦਾ ਕੁਝ ਨਹੀਂ ਸਵਾਰਿਆ, ਇਹਨਾਂ ਹੱਥਾਂ ਦਾ ਜੂਠਾ ਪਾਣੀ ਮੈਂ ਨਹੀਂ ਪੀਣਾ। ਕਿਸੇ ਸੇਵਾ ਕਰਨ ਵਾਲੇ ਕਮਾਈ ਵਾਲੇ ਸੋਹਣੇ ਹੱਥਾਂ ਦਾ ਜਲ ਮੈਂ ਛਕਾਂਗਾ। ਹੁਣ ਮਹਾਰਾਜ ਨੂੰ ਕੀ ਪਿਆ ਚੰਗਾ ਲੱਗਦਾ? ਜਿਨ੍ਹਾਂ ਹੱਥਾਂ ਤੇ ਕਾਲਖ ਲੱਗੀ ਹੋਵੇ, ਜਿਨ੍ਹਾਂ ਹੱਥਾਂ ਤੇ ਅੱਟਣ ਪਏ ਹੋਣ, ਜਿਨ੍ਹਾਂ ਹੱਥਾਂ ਤੇ ਸੇਵਾ ਕਰਨ ਦੇ ਨਿਸ਼ਾਨ ਪਏ ਹੋਣ, ਦੋ ਚਾਰ ਜ਼ਖਮਾਂ ਦੇ ਨਿਸ਼ਾਨ ਹੋਣ, ਉਹ ਹੱਥ ਗੁਰੂ ਦਰ ਤੇ ਪ੍ਰਵਾਨ ਨੇ, ਤੇ ਜਿਨ੍ਹਾਂ ਹੱਥਾਂ ਦੇ ਉੱਤੇ ਕੋਈ ਦਾਗ ਨਿਸ਼ਾਨ ਜਾਂ ਸੇਵਾ ਦਾ ਕੋਈ ਚਿੰਨ ਕੋਈ ਨਿਸ਼ਾਨੀ, ਇਹ ਵੀ ਸਰਟੀਫਿਕੇਟ ਹੁੰਦੇ ਨੇ ਸੇਵਾ ਕਿ ਮਨੁੱਖ ਦੇ ਹੱਥਾਂ ਪੈਰਾਂ ਤੇ ਕੋਈ ਨਿਸ਼ਾਨ ਹੋਵੇ, ਇਹਨੇ ਕੁਝ ਕੀਤਾ। ਹਾਂ ਇਹ ਜ਼ਰੂਰ ਹੈ ਕਿ ਜੇ ਫਾਟੀ ਲੱਗੇ ਹੋਣ ਵੱਡੇ ਵੱਡੇ ਪਰਚੀਆਂ ਦੇ ਕਿਰਪਾਨਾਂ ਦੇ, ਤੇ ਬੰਦਾ ਸ਼ੱਕ ਕਰਦਾ ਹੈ ਕਿ ਸੂਰਮਾ ਹੈ ਕਿ ਕਿਤੇ ਫਸਾਦੀ ਤਾਂ ਨਹੀਂ, ਬਦਮਾਸ਼ ਤਾਂ ਨਹੀਂ, ਉਹ ਨਿਸ਼ਾਨ ਵੀ ਸਵਾਲ ਪੈਦਾ ਕਰ ਦਿੰਦੇ ਨੇ। ਜੇ ਤਾਂ ਸੂਰਮਾ ਹੈ ਮੱਥੇ ਤੇ ਫੱਟ ਹੋ ਸਕਦਾ ਹੈ, ਤੇ ਵੀ ਉਹਦੀਆਂ ਚਿੰਨ੍ਹਾਂ ਤੋਂ ਪਤਾ ਲੱਗ ਜਾਏਗਾ ਕਿ ਸੇਵਾ ਕਰਨ ਵਾਲੀ ਭਾਵਨਾ ਵਾਲਾ ਹੈ ਕਿ ਐਵੇਂ ਜਣੇ ਖੜੇ ਨਾਲ ਅੜਨ ਵਾਲਾ ਬੰਦਾ, ਦੱਸੇਗਾ ਕਿ ਲੜਾਕਾ ਹੈ, ਲੇਕਿਨ ਕਿਸ ਕਿਸਮ ਦਾ ਲੜਾਕਾ ਹੈ ਉਹ ਵੀ ਪਤਾ ਲੱਗ ਜਾਏ। ਗੁਰੂ ਨੂੰ ਕੌਣ ਪਾਉਂਦਾ ਹੈ? ਜਿਸ ਦੀ ਛਾਤੀ ਤੇ ਸੂਰਬੀਰਤਾ ਦੇ ਚਿੰਨ੍ਹ ਹੋਣ, ਜਿਸ ਦੇ ਹੱਥਾਂ ਤੇ ਸੇਵਾ ਦੇ ਚਿੰਨ੍ਹ ਹੋਣ, ਜਿਹਦੇ ਹੱਥਾਂ ਤੇ ਪੈਰਾਂ ਵਿੱਚ ਸੇਵਾ ਦੀਆਂ ਨਿਸ਼ਾਨੀਆਂ ਹੋਣ, ਸਾਹਿਬ ਕਹਿਣ ਲੱਗੇ ਇਹਨੂੰ ਸੇਵਾ ਚ ਲਾ ਦਿਓ, ਸਿਮਰਨ ਵਿੱਚ ਲਾ ਦਿਓ, ਸਤਸੰਗਤ ਵਿੱਚ ਨਿਮਰਤਾ ਸਹਿਤ ਬੈਠਣ ਤੇ ਮੱਥਾ ਟੇਕਣ ਦੀ ਜਾਚ ਸਿਖਾ ਦਿਓ, ਅੰਮ੍ਰਿਤ ਛਕਾ ਕੇ ਰਹਿਤਾ ਵਾਲਾ ਕਰ ਦਿਓ, ਸ੍ਰੀ ਸਾਹਿਬ ਪਵਾ ਦਿਓ ਇਸ ਨੂੰ, ਫਿਰ ਮੈਨੂੰ ਚੰਗਾ ਲੱਗੇਗਾ। ਮਹਾਰਾਜ ਨੂੰ ਤਾਂ ਉਹ ਚੰਗੇ ਲੱਗਦੇ ਨੇ, ਗੁਰੂ ਨੂੰ ਤਾਂ ਉਹ ਮਨਾ ਸਕਦੇ ਨੇ ਜਿਹੜੇ ਗੁਰੂ ਨੂੰ ਚੰਗੀ

ਟਗਣ ਵਾਲੀਆਂ ਗੱਲਾਂ ਨੂੰ ਧਾਰਨ ਕਰਦੇ ਨੇ। ਜਿਵੇਂ ਅਗਲੀ ਤੁਕ ਚ ਵੀ ਕਿਹਾ ਹੈ, ਫਰਕਾ ਬੁਰਾ ਨਾ ਰੱਖੋ ਜੀਤ, ਜੇ ਹੁਣ ਬੰਦਾ ਪਰਾਇਆ ਬੁਰਾ ਮਨ ਚ ਰੱਖਦਾ ਹੋਵੇ, ਲੋਕਾਂ ਨਾਲ ਦੁੱਖ ਰੱਖਦਾ ਹੋਵੇ, ਗੁਰੂ ਨਾਨਕ ਨੂੰ ਕਿਵੇਂ ਚੰਗਾ ਲੱਗੇ। ਬਲਕਿ ਜਿਹੜਾ ਦੂਜਿਆਂ ਨੂੰ ਦੁੱਖ ਦੇਣ ਵਾਲਾ ਬੰਦਾ, ਉਹ ਦੁੱਖ ਬੰਦੇ ਤੇ ਪਰਤ ਕੇ ਆਉਂਦਾ, ਆਪ ਵੀ ਦੁਖੀ ਕਿਸ ਦਿਨ ਹੋ ਜਾਏਗਾ। ਤੇ ਜਿਹੜਾ ਸੰਸਾਰ ਦਾ ਸਰਬੱਤ ਦਾ ਭਲਾ ਮੰਗਣ ਵਾਲਾ, ਸਹਿ ਵਿਸ਼ਵਾਸ ਕਰਾਉਂਦੇ ਨੇ, ਫਰਕਾ ਬੁਰਾ ਨਾ ਰੱਖੋ ਜੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਮਿੱਤਰਾ ਤੈਨੂੰ ਦੁੱਖ ਨਹੀਂ ਆਵੇਗਾ ਜੇ ਲੋਕਾਂ ਨੂੰ ਸੁੱਖ ਦੇਵੇਗਾ। ਜੇ ਤੂੰ ਸਰਬੱਤ ਨੂੰ ਸੁੱਖ ਦੇਣ ਦੀ ਭਾਵਨਾ ਰੱਖੇਗਾ, ਤੈਨੂੰ ਦੁੱਖ ਨਹੀਂ ਆ ਸਕੇਗਾ। ਤੇ ਬਾਕੀ ਸੰਸਾਰ ਬਾਰੇ ਸੁਖੀ ਰਹਿਣ ਵਾਸਤੇ ਨਾ ਤੰਤਰ ਮੰਤਰ ਦਾ ਵੀ ਆਸਰਾ ਲੈ। ਸਾਹਿਬ ਕਹਿੰਦੇ ਨੇ ਨਹੀਂ, ਮੇਰੇ ਗੁਰੂ ਨੇ ਮੈਨੂੰ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਐਸਾ ਪਿਆਰਾ ਤੰਤਰ ਮੰਤਰ ਦਿੱਤਾ ਹੈ, ਜਿਸ ਦੇ ਰਾਹੀਂ ਦਿਨ ਰਾਤ ਮੈਂ ਸੁੱਖ ਵੇਖਿਆ। ਹਰ ਹਰ ਤੰਤ ਮੰਤ ਗੁਰਦੀਨਾ, ਇਹ ਸੁੱਖ ਨਾਨਕ ਆਣਦੇ ਨੇ ਚੀਨਾ, ਦਿਨ ਰਾਤ ਮੈਂ ਇਹਦੇ ਚ ਸੁੱਖ ਮਾਣਿਆ ਤੇ ਵੇਖਿਆ, ਚੀਨਾ ਵੇਖਿਆ, ਤੇ ਜਿਹਦੇ ਚੋਂ ਮੈਂ ਸੁੱਖ ਵੇਖਿਆ। ਮੈਂ ਤੁਹਾਨੂੰ ਪ੍ਰੇਰਣਾ ਕਰਨਾ, ਸਾਹਿਬ ਵਚਨ ਕਰਦੇ ਨੇ, ਮੈਂ ਤੁਹਾਨੂੰ ਵੀ ਵਚਨ ਕਰਨਾ ਕਿ ਤੁਸੀਂ ਵੀ ਐਸਾ ਕਰੋ

ਹਾਂ ਇਸ ਦੇ ਵਿੱਚੋਂ ਦੁਰਲੱਭਤਾ ਵਾਲੇ ਗੁਣ ਨਿਕਲਣ ਤਾਂ ਫਿਰ ਇਸ ਨੂੰ ਦੁਰਲੱਭ ਆਖਿਆ ਜਾ ਸਕਦਾ ਹੈ। ਉਹੀ ਦੁਰਲੱਭ ਵਸਤੂ ਅਗਰ ਗਲ ਜਾਏ, ਉਸ ਦੇ ਗੁਣ ਗਲ ਜਾਣ, ਉਹ ਬੇਕਾਰ ਹੋ ਗਈ, ਉਹ ਸਿੱਟ ਦੇਣ ਦੇ ਯੋਗ ਹੋ ਗਈ। ਹਜ਼ੂਰ ਬਾਬਾ ਜੀ ਆਖਦੇ ਹਨ, ਹਰ ਬਿਸਰਤ ਤੇਰੇ ਗੁਣ ਗਲਿਆ। ਇੱਕ ਹੀ ਕਾਰਨ ਹੈ ਕਿ ਤੂੰ ਆਪਣੀਆਂ ਰੂਟਸ ਦੇ ਨਾਲੋਂ ਟੁੱਟ ਗਿਆ ਹੈ, ਕਟ ਆਫ ਹੋ ਗਿਆ ਹੈ, ਡਿਸਕਨੈਕਟਡ ਹੋ ਗਿਆ ਹੈ, ਔਰ ਕਿਸੇ ਵੀ ਦਰਖਤ ਨੂੰ ਉਸ ਦੀਆਂ ਰੂਟਸ ਦੇ ਨਾਲੋਂ ਤੁਸੀਂ ਅਲੱਗ ਕਰ ਦਿਓ, ਉਹ ਪਹਿਲਾਂ ਆਹਿਸਤਾ ਆਹਿਸਤਾ ਸੁੱਕ ਜਾਏਗਾ, ਫਿਰ ਉਹ ਗਲ ਜਾਏਗਾ। ਮਹਾਰਾਜ ਜੀ ਬਾਣੀ ਚ ਆਖਦੇ ਹਨ

ਕਹਿੰਦੇ ਕਿਸੇ ਪੇੜ ਨੂੰ ਮੁੱਢ ਤੋਂ ਕੱਟ ਦਿਓ ਨਾ, ਉਸ ਦੀਆਂ ਡਾਹਣੀਆਂ ਸਾਰੀਆਂ ਹਰੀਆਂ ਭਰੀਆਂ ਜੋ ਹਨ ਉਹ ਸੁੱਕ ਜਾਂਦੀਆਂ ਹਨ, ਪਈਆਂ ਪਈਆਂ ਫਿਰ ਗਲ ਜਾਂਦੀਆਂ ਹਨ। ਸੋ ਸਤਸੰਗ ਜੀ, ਫਿਊ ਸੈਕਿੰਡ ਦੇ ਵਾਸਤੇ ਆਪਣੇ ਅੰਦਰ ਇਸ ਗੱਲ ਨੂੰ ਉਤਾਰੋ। ਆਪਣੇ ਅੰਦਰ ਇਸ ਗੱਲ ਨੂੰ ਉਤਾਰੋ, ਬਾਬਾ ਜੀ ਨੂੰ ਸੁਣੋ ਔਰ ਆਪਣੇ ਆਪ ਤੇ ਲਾਗੂ ਕਰੋ, ਆਪਣੇ ਆਪ ਨਾਲ ਰਿਲੇਟ ਕਰੋ ਕਿ ਉਹ ਕੋਈ ਹੋਰ ਥੋੜੋ ਹਨ ਜਿਨ੍ਹਾਂ ਦੇ ਗੁਣ ਗਲੇ ਪਏ ਹਨ, ਮੈਂ ਵੀ ਤੇ ਉਹਨਾਂ ਦੇ ਵਿੱਚ ਹੀ ਹਾਂ। ਸਾਡੇ ਸਭਨਾਂ ਦੇ ਹੀ ਗੁਣ ਗਲ ਗਏ ਹਨ, ਅਸੀਂ ਅੰਦਰੋਂ ਗਲੇ ਪਏ ਹਾਂ, ਤੂੰ ਕਿਸ ਨੂੰ ਆਖੀਏ ਕਿ ਤੂੰ ਬੁਰਾ ਹੈ, ਕਿਸ ਨੂੰ ਆਖੀਏ ਕਿ ਤੂੰ ਮਾੜਾ ਹੈ, ਜਦ ਮੈਂ ਵੀ ਗਲਿਆ ਪਿਆ ਹਾਂ, ਦੂਸਰਾ ਵੀ ਗਲਿਆ ਪਿਆ ਹੈ। ਤਾਂ ਹੁੰਦਾ ਐਸਾ ਹੈ ਕਿ ਇੱਕ ਨੂੰ ਆਪਣਾ ਗਲਿਆਪਨ ਨਜ਼ਰ ਨਹੀਂ ਆਉਂਦਾ, ਉਹ ਦੂਸਰੇ ਨੂੰ ਕਹੀ ਜਾਂਦਾ ਹੈ ਕਿ ਤੂੰ ਗਲਿਆ, ਉਹ ਦੂਸਰੇ ਨੂੰ ਕਹੀ ਜਾਂਦਾ ਹੈ ਕਿ ਤੂੰ ਗਲਿਆ, ਜਦਕਿ ਸਾਰੇ ਹੀ ਗਲੇ ਪਏ ਹਨ। ਅਗਰ ਅੱਜ ਦੇ ਕੀਰਤਨ ਦੇ ਵਿੱਚ ਅਸੀਂ ਇਸ ਗੁਰੂ ਬਾਬਾ ਜੋ ਕਿ ਡਾਕਟਰ ਹਨ, ਜੋ ਕਿ ਪੂਰਨ ਵੈਦ ਹਨ, ਔਰ ਅਸੀਂ ਅਗਰ ਇਹਨਾਂ ਦੇ ਸਿੱਖ ਹਾਂ, ਇਹਨਾਂ ਤੇ ਸ਼ਰਧਾ ਰੱਖਦੇ ਹਾਂ, ਤੇ ਗੁਰੂ ਬਾਬਾ ਜੀ ਦੀ ਗੱਲ ਨੂੰ ਮੰਨ ਕੇ ਜਾਈਏ ਤੇ ਆਪਣੇ ਅੰਦਰ ਇਹ ਖਿਆਲ ਲਾ ਕੇ ਜਾਈਏ ਗੁਰੂ ਬਾਬਾ ਜੀ ਗਲਤ ਨਹੀਂ ਕਹਿੰਦੇ, ਜੋ ਉਹਨਾਂ ਦੀ ਡਾਇਗਨੋਜ਼ ਹੈ, ਜੋ ਉਹਨਾਂ ਦਾ ਨਿਚੋੜ ਹੈ, ਤੱਤ ਹੈ, ਉਹ ਇਹ ਹੈ ਕਿ ਅੰਦਰੋਂ ਮੈਂ ਗਲਿਆ ਹੋਇਆ ਇਨਸਾਨ ਹਾਂ। ਇਹ ਆਪਣੇ ਆਪ ਨੂੰ ਹਰੇਕ ਨੇ ਇਹ ਆਖਣਾ ਹੈ, ਕਿਉਂਕਿ ਗੁਰੂ ਬਾਬਾ ਜੀ ਦੀ ਨਜ਼ਰ ਦੇ ਸਾਹਮਣੇ ਆਉਂਦਿਆਂ ਸਾਰ ਉਹ ਸਾਡੀ ਤਸਵੀਰ ਨੂੰ ਜਾਣ ਜਾਂਦੇ ਹਨ। ਉਹ ਆਖਦੇ ਹਨ, ਹਰ ਬਿਸਲਤ ਤੇਰੇ ਗੁਣ ਗਲਿਆ, ਤੇਰੇ ਸਾਰੇ ਹੀ ਗੁਣ ਗਲ ਗਏ ਹਨ। ਔਰ ਜੋ ਇਨਸਾਨ ਇਸ ਗੱਲ ਨੂੰ ਆਪਣੇ ਤੇ ਲਾ ਲਏਗਾ, ਉਸਨੂੰ ਸਭ ਤੋਂ ਪਹਿਲਾਂ ਫਿਕਰ ਇਹ ਹੋਏਗੀ ਕਿ ਮੈਂ ਗਲਿਆ ਪਿਆ ਹਾਂ, ਮੈਂ ਠੀਕ ਹੋ ਜਾਵਾਂ, ਮੈਂ ਠੀਕ ਹੋ ਜਾਵਾਂ। ਔਰ ਜਦੋਂ ਇਸ ਕਾਇਆ ਦੇ ਗੁਣ ਗਲ ਜਾਣ, ਜੋ ਕਿ ਸਾਡੇ ਸਭਨਾਂ ਦੇ ਨਾਲ ਹੋਇਆ ਹੈ, ਫਿਰ ਇਹ ਕਾਇਆ ਨਾਮ ਦੁਰਲੱਭ ਰਹਿੰਦੀ ਹੈ, ਨਾ ਇਹ ਮੰਦਰ ਰਹੀ, ਨਾ ਇਹ ਸਰੋਵਰ ਰਹੀ, ਨਾ ਇਹ ਰੱਬ ਦੀ ਕਾਮਣੀ ਰਹੀ, ਔਰਤ ਰਹੀ, ਗਲ ਗਈ। ਰੱਬ ਇਹੀ ਜਿਹੀ ਨੂੰ ਥੋੜੋ ਆਪਣੀ ਕਾਮਣੀ ਬਣਾਉਂਦਾ, ਨਾ ਇਹ ਰੱਬ ਦੀ ਕਾਮਣੀ ਰਹੀ, ਨਾ ਹੀ ਇਹ ਸਾਨੂੰ ਅਕਾਲ ਪੁਰਖ ਤੱਕ ਪਹੁੰਚਾਉਣ ਦੇ ਯੋਗ ਇੱਕ ਇੰਸਟਰੂਮੈਂਟ ਰਿਹਾ, ਵਹੀਕਲ ਰਿਹਾ, ਕਿਉਂਕਿ ਗਲ ਗਿਆ ਹੈ। ਜਦੋਂ ਫਿਰ ਇਹ ਗਲ ਜਾਏ, ਉਦੋਂ ਇਸ ਦਾ ਜੋ ਦਰਜਾ ਹੈ, ਇਸ ਦਾ ਜੋ ਸਟੇਟਸ ਹੈ, ਇਸ ਦੀ ਜੋ ਪਲੇਸ ਹੈ, ਥਾਂ ਹੈ, ਇਸ ਨੂੰ ਫਿਰ ਕੀ ਆਖਿਆ ਜਾਂਦਾ ਹੈ, ਅੱਜ ਆਪ ਜੀ ਦੇ ਸਾਹਮਣੇ ਮੈਂ ਉਹ ਰੱਖਣ ਲੱਗਾ, 6 ਨੁਕਤੇ ਰੱਖਾਂਗਾ। ਗੁਰੂ ਬਾਬਾ ਜੀ ਇਸ ਗਲੇ ਹੋਏ ਜੀਵਨ ਨੂੰ, ਗਲੀ ਹੋਈ ਕਾਇਆ ਨੂੰ ਕੀ ਸ਼ਬਦ ਵਰਤਦੇ ਹਨ, ਕਿਉਂਕਿ ਗਲੀ ਪਈ। ਨੰਬਰ 1 ਸੁਣੋ, ਹੁਣ ਇਹ ਸਭ ਕੁਝ ਸਾਡੇ ਤੇ ਲਾਗੂ ਹੁੰਦਾ ਹੈ। ਨੰਬਰ 1 ਨੁਕਤਾ ਹੈ, ਉਹ ਕਹਿੰਦੇ ਇਸ ਦੇ ਤਿਰਕਾਰ ਹੈ, ਲਾਨਤ ਹੈ, ਤਿਰਕਾਰ ਹੈ। ਹੁਣ ਜੋ ਸ਼ਖਸ ਬਹੁਤ ਪ੍ਰੇਮ ਨਾਲ ਗੁਰੂ ਬਾਬੇ ਤੇ ਉੱਤੇ ਬਹੁਤ ਸ਼ਰਧਾ ਦੇ ਨਾਲ ਪੂਰਨ ਵਿਸ਼ਵਾਸ ਰੱਖ ਕੇ ਸੁਣੇਗਾ, ਉਹ ਸ਼ਰਮਸਾਰ ਹੋ ਜਾਏਗਾ, ਉਸ ਦੀਆਂ ਅੱਖਾਂ ਚ ਅੱਥਰੂ ਵੀ ਆ ਜਾਣਗੇ, ਉਸ ਦਾ ਦਿਲ ਵੀ ਫੁੱਟ ਫੁੱਟ ਕੇ ਰੋਏਗਾ, ਉਸ ਨੂੰ ਆਪਣੇ ਆਪ ਤੋਂ ਗਿਲਾ ਨਹੀਂ ਆਏਗੀ, ਉਸ ਨੂੰ ਆਪਣੇ ਆਪ ਤੋਂ ਲੱਜਾ ਆਏਗੀ, ਸ਼ਰਮ ਆਏਗੀ ਕਿ ਗੁਰੂ ਬਾਬਾ ਜੀ ਆਖਦੇ ਹਨ ਕਿ ਤੇਰੇ ਗੁਣ ਗਲ ਗਏ ਹਨ, ਇਸ ਕਰਕੇ ਤੇਰੇ ਜੀਵਨ ਦੇ ਤਿਰਕਾਰ ਹੈ। ਨੰਬਰ 1 ਨੁਕਤਾ ਕਹਿੰਦੇ ਹਨ,
ਅਤੇ ਤੇਰਾ ਖਾਣਾ ਉਸਦੇ ਵੀ ਤਿਰਕਾਰ, ਤੇਰਾ ਪੀਣਾ ਉਸਦੇ ਵੀ ਤਿਰਕਾਰ, ਤੇਰਾ ਸੌਣਾ ਪਹਿਨਣਾ ਸਭ ਕੁਛ ਤੇਰੇ ਸਭ ਕੁਛ ਨੂੰ ਤਿਰਕਾਰ ਹੈ, ਕਿਉਂਕਿ ਤੇਰਾ ਤੂੰ ਆਪਣੇ ਆਪ ਨੂੰ ਗਾਲ ਲਿਆ ਹੈ, ਤੂੰ ਗਲਿਆ ਪਿਆ, ਤੂੰ ਕਿਸੇ ਕੰਮ ਦਾ ਨਹੀਂ।

0: ਸਰੀਰ ਦੇ ਤ੍ਰਿਕਾਰ ਹੈ।
1: ਤ੍ਰਿਗ ਸਰੀਰ ਕੁਟੰਬ ਸਹਿਤ ਸਿਓ,
0: ਆ ਵੀ ਨੁਕਤਾ ਸਮਝਣ ਵਾਲਾ ਹੈ। ਕਹਿੰਦੇ ਤੇਰੇ ਸਰੀਰ ਦੇ ਤ੍ਰਿਕਾਰ ਕੁਟੰਬ ਸਹਿਤ ਸਿਓ ਤੇ ਸਾਰੇ ਹੀ ਪਰਿਵਾਰ ਸਮੇਤ, ਤੇ ਤੂੰ ਗਲਿਆ ਹੈ ਤੇ ਤੂੰ ਜਿਸ ਤਰ੍ਹਾਂ ਦਾ ਪਰਿਵਾਰ ਪੈਦਾ ਕਰੇਗਾ ਉਹ ਵੀ ਤੇ ਗਲਿਆ ਹੀ ਹੋਏਗਾ। ਤੋ ਜੇ ਬੱਚੇ ਗਲ ਗਏ ਹਨ ਤੇ ਉਸਦੇ ਜ਼ਿੰਮੇਵਾਰ ਕੌਣ ਹਨ? ਜੋ ਖੁਦ ਗਲੇ ਪਏ ਸਨ ਉਹਨਾਂ ਨੇ ਉਹਨਾਂ ਨੂੰ ਵੀ ਗਾਲ ਦਿੱਤਾ। ਅੱਜ ਜੋ ਗਲੇ ਪਏ ਹਨ ਉਹ ਆਪਣੇ ਲਈ ਫਿਕਰਮੰਦ ਨਹੀਂ ਹਨ, ਉਹ ਗਲੇ ਹੋਏ ਉਹਨਾਂ ਲਈ ਫਿਕਰਮੰਦ ਹਨ ਕਿ ਇਹਨਾਂ ਨੂੰ ਅਸੀਂ ਠੀਕ ਕਰ ਸਕੀਏ, ਜੋ ਖੁਦ ਗਲੇ ਪਏ ਹਨ। ਜਦਕਿ ਉਸ ਤੇ ਰਿਸਪੋਂਸੀਬਲ ਉਹ ਖੁਦ ਆਪ ਹਨ। ਦੇ ਡੋਂਟ ਵਾਂਟ ਟੂ ਕਿਓਰ ਦੈਮਸੈਲਵ, ਪਰ ਜਿਹੜੇ ਹਾਲੇ ਗਲੇ ਹੀ ਨਹੀਂ ਹਨ ਬਹੁਤ ਇਨੋਸੈਂਟ ਹਨ, ਬਹੁਤ ਖੂਬਸੂਰਤ ਹਨ, ਬਹੁਤ ਭੋਲੇ ਪਾਲੇ ਹਨ, ਬਹੁਤ ਨਿਰਛਲ ਹਨ, ਉਹਨਾਂ ਦੀ ਜ਼ਿਆਦਾ ਚਿੰਤਾ ਹੈ। ਜੋ ਐਕਸਟ੍ਰੀਮਲੀ ਕਰਪਟ ਹਨ, ਟੋਟਲੀ ਗਲੇ ਪਏ ਹਨ, ਟੋਟਲੀ ਬਿਮਾਰ ਹਨ, ਉਹ ਆਪਣੇ ਲਈ ਚਿੰਤਾਤੁਰ ਨਹੀਂ ਹਨ। ਤੋ ਮਹਾਰਾਜ ਜੀ ਆਖਦੇ ਹਨ ਰਿਗ ਸਰੀਰ ਕੁਟੰਬ ਸਹਿਤ ਸਿਓ, ਸਾਰੇ ਕੁਟੰਬ ਦੇ ਹੀ ਤ੍ਰਿਕਾਰ, ਸਾਰਾ ਕੁਟੰਬ ਹੀ ਗਲ ਗਿਆ ਹੈ।

ਸੋ ਪਹਿਲਾ ਰੁਤਬਾ ਸਾਨੂੰ ਇਹ ਮਿਲਿਆ ਹੈ। ਕਿੱਥੇ ਰੁਤਬਾ ਮਿਲਿਆ ਸੀ? ਦੁਰਲੱਭ ਦਾ, ਕਿਉਂਕਿ ਸਾਡੇ ਗੁਣ ਗਲ ਗਏ, ਗੁਰੂ ਉਪਦੇਸ਼ ਦੇ ਨਾਲ ਅਸੀਂ ਸਮਝੇ ਨਹੀਂ ਅਤੇ ਦੁਨੀਆ ਦੀ ਚਾਲ ਦੇ ਪਿੱਛੇ ਚੱਲ ਪਏ, ਤਾਂ ਦੁਰਲੱਭ ਹੁੰਦੇ ਹੋਏ ਅਸੀਂ ਤ੍ਰਿਕਾਰ ਵਾਲੇ ਲੈਵਲ ਤੇ ਪਹੁੰਚ ਗਏ, ਸਾਨੂੰ ਤ੍ਰਿਕਾਰ ਆਖਿਆ ਗਿਆ। ਦੂਸਰਾ ਨੁਕਤਾ, ਗੁਰੂ ਮਹਾਰਾਜ ਜੀ ਆਖਦੇ ਹਨ ਇਹ ਨਾਪਾਕ ਹੈ, ਇਹ ਪਵਿੱਤਰ ਨਹੀਂ। ਨਾਪਾਕ ਫਿਲਥੀ ਕਹਿੰਦੇ ਹਨ।

ਜਿਤਨੇ ਵੀ ਇਸਦੇ ਛਿੱਦਰ ਹਨ, ਛੇਕ ਹਨ, ਹੋਲਸ ਹਨ ਸਰੀਰ ਦੇ, ਉਹਨਾਂ ਦੇ ਵਿੱਚੋਂ ਅਪਵਿੱਤਰਤਾ ਨਿਕਲਦੀ ਹੈ, ਗੰਦਗੀ ਨਿਕਲਦੀ ਹੈ। ਕੰਨ ਚੋਂ, ਅੱਖੀਆਂ ਚੋਂ, ਨਾਸਕਾਂ ਚੋਂ, ਮੂੰਹ ਚੋਂ ਕੀ ਨਿਕਲਦਾ ਹੈ? ਅਪਵਿੱਤਰਤਾ ਨਿਕਲਦੀ ਹੈ, ਗੰਦਗੀ ਨਿਕਲਦੀ ਹੈ। ਸ਼ੁੱਧ ਨਹੀਂ ਹੈ। ਸ਼ੁੱਧ ਇਸਨੇ ਸਿਰਫ ਆਪਣੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਗਟ ਕਰਕੇ ਹੀ ਹੋਣਾ ਸੀ। ਉਸ ਤੋਂ ਬਿਨਾਂ ਇਹ ਸ਼ੁੱਧ ਨਹੀਂ ਹੈ। ਸੁੱਚੀ ਕਾਇਆ ਹਰ ਗੁਣ ਗਾਇਆ, ਹਰੀ ਦੇ ਗੁਣ ਗਾਉਣ ਨਾਲ ਹੀ ਇਹ ਕਾਇਆ ਸੁੱਚੀ ਹੋ ਸਕਦੀ ਹੈ, ਵਰਨਾ ਇਹ ਸੁੱਚੀ ਨਹੀਂ ਹੋ ਸਕਦੀ। ਕਹਿੰਦੇ ਇਹ ਨਾ ਪਾਕ ਹੈ। ਕਿੱਥੇ ਮੰਦਰ, ਕਿੱਥੇ ਇਸਨੂੰ ਮੰਦਰ ਵਰਗੀ ਬਣਾ ਦੇਣਾ ਸੀ, ਤੇ ਕਿੱਥੇ ਇਸ ਨੂੰ ਨਾਪਾਕ ਆਖਿਆ ਹੈ, ਅਪਵਿੱਤਰ ਹੈ। ਤੀਸਰਾ ਨੁਕਤਾ, ਗੁਰੂ ਸਾਹਿਬ ਆਖਦੇ ਹਨ ਇਹ ਡਰਾਉਣੀ ਹੈ। ਇਹ ਕਾਇਆ ਕਹਿੰਦੇ

ਇਹ ਸਾਡਾ ਵਿਰੋਧੀ ਹੋ ਜਾਂਦਾ। ਅਸੀਂ ਚਾਹੁੰਦੇ ਹਾਂ ਤੰਦਰੁਸਤ ਰਹੇ, ਇਹ ਤੰਦਰੁਸਤ ਰਹਿੰਦਾ ਨਹੀਂ। ਅਸੀਂ ਚਾਹੁੰਦੇ ਨੂੰ ਕੁਛ ਨਾ ਹੋਵੇ, ਪਰ ਇਸ ਨੂੰ ਕੁਛ ਨਾ ਕੁਛ ਹੋਇਆ ਹੀ ਰਹਿੰਦਾ। ਕਦੋਂ ਅਸੀਂ ਚਾਹੁੰਦੇ ਹਾਂ ਕਿ ਬਿਮਾਰ ਹੋਵੇ? ਔਰ ਇਸ ਤਰ੍ਹਾਂ ਦੀਆਂ ਬੜੀਆਂ ਪੰਕਤੀਆਂ ਮਹਾਰਾਜ ਵਿੱਚ ਮਿਲਦੀਆਂ ਹਨ। ਇੱਕ ਦੋ ਹੋਰ ਸੁਣਾਉਣੇ। ਗੁਰੂ ਸਾਹਿਬ ਆਖਦੇ ਹਨ, ਇੱਕ ਜਗ੍ਹਾ ਆਖਿਆ, ਵਿਣ ਨਾਵੇ ਵਿਰੋਧ ਸਰੀਰ, ਸਰੀਰ ਹੀ ਵਿਰੋਧੀ ਹੋ ਗਿਆ, ਦੁਸ਼ਮਣ ਹੋ ਗਿਆ। ਹੋਰ ਜੇ ਕੋਈ ਨਹੀਂ ਵੀ ਦੁਖੀ ਕਰਦਾ ਤੇ ਇਹ ਦੁਖੀ ਕਰਦਾ। ਬੇਸ਼ੱਕ ਸਾਰਾ ਪਰਿਵਾਰ ਟੇਕ ਕੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਇਹ ਦਰਦ ਦਿਨੋਂ ਨਹੀਂ ਹਟਦਾ। ਕਈ ਦਫਾ ਦੁਸ਼ਮਣ ਵੀ ਹਾਲ ਚਾਲ ਪੁੱਛਣ ਆ ਜਾਂਦੇ ਹਨ, ਜੋ ਨਾਰਾਜ਼ ਹਨ ਉਹ ਵੀ ਹਾਲ ਚਾਲ ਪੁੱਛਣ ਆ ਜਾਂਦੇ ਹਨ ਕਿ ਚਲੋ ਛੋੜੋ ਨਾਰਾਜ਼ਗੀ, ਉਹ ਹੁਣ ਬਹੁਤ ਜ਼ਿਆਦਾ ਦੁਖੀ ਹੈ, ਜਾ ਕੇ ਉਸਦੀ ਖਬਰ ਲੈ ਕੇ ਆਓ। ਪਰ ਸਰੀਰ ਲਿਹਾਜ਼ ਨਹੀਂ ਕਰਦਾ, ਸਰੀਰ ਦਰਦ ਦਿੰਦਾ ਹੈ, ਇਤਨੀ ਦਰਦ ਦਿੰਦਾ ਹੈ। ਕਹਿੰਦੇ ਹਨ ਵਿਣ ਨਾਵੇ ਵਿਰੋਧ ਸਰੀਰ, ਇੱਕ ਜਗ੍ਹਾ ਮਹਾਰਾਜ ਜੀ ਆਖਦੇ ਹਨ ਵਿਣ ਨਾਵੇ ਦੁੱਖ ਦਰਦ ਸਰੀਰ। ਇਹ ਸਰੀਰ ਦੇ ਵਿੱਚ ਦੁੱਖ ਦਰਦ ਦਾ ਇਹ ਘਰ ਬਣ ਜਾਂਦਾ ਹੈ। ਇੱਕ ਜਗ੍ਹਾ ਮਹਾਰਾਜ ਜੀ ਆਖਦੇ ਹਨ ਇਸੇ ਸਰੀਰ ਨੇ ਜਿਸਨੂੰ ਤੁਸੀਂ ਪ੍ਰੋਵਾਈਡ ਕੀਤੇ ਤਰ੍ਹਾਂ ਤਰ੍ਹਾਂ ਦੇ ਰਸ, ਸਵਾਦ, ਟੇਸਟ, ਇਸ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ, ਅਖੀਰ ਦੇ ਵਿੱਚ ਕਹਿੰਦੇ ਹੋਇਆ ਕਿ

ਜਿਸ ਤਰ੍ਹਾਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਹੈ, ਗਾਲ ਦਿੰਦਾ ਹੈ, ਇਸ ਤਰ੍ਹਾਂ ਕਾਮ ਅਤੇ ਕ੍ਰੋਧ ਕਹਿੰਦੇ ਇਹ ਦੋਨੇ ਚੀਜ਼ਾਂ ਇਸ ਕਾਇਆ ਨੂੰ ਗਾਲ ਕੇ ਰੱਖ ਦਿੰਦੀਆਂ ਹਨ। ਔਰ ਇਹਨਾਂ ਦੋਨਾਂ ਦੇ ਵਿੱਚ ਹੀ ਸਾਡਾ ਜੀਵਨ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਇਨਸਾਨ ਕ੍ਰੋਧ ਕਰਦਾ ਹੈ ਉਹ ਸੋਚ ਲਏ ਕਿ ਉਹ ਆਪਣੇ ਸਾਰੇ ਤਮਾਮ ਗੁਣਾਂ ਨੂੰ ਗਾਲਦਾ ਹੈ। ਜਿਸ ਉੱਤੇ ਅਸੀਂ ਦੂਸਰੇ ਤੇ ਕ੍ਰੋਧਿਤ ਹੁੰਦੇ ਹਾਂ ਨਾ, ਉਸਦਾ ਤਾਂ ਨੁਕਸਾਨ ਅਸੀਂ ਇਤਨਾ ਨਹੀਂ ਕਰਦੇ ਜਿਤਨਾ ਅਸੀਂ ਆਪਣਾ ਖੁਦ ਦਾ ਕਰਦੇ। ਉਸਨੂੰ ਤਾਂ ਸ਼ਾਇਦ ਅਸੀਂ ਨਾ ਗਾਲ ਸਕੀਏ, ਲੇਕਿਨ ਅਸੀਂ ਆਪਣੇ ਆਪ ਨੂੰ ਗਾਲ ਲੈਂਦੇ, ਆਪਣੇ ਅੰਦਰ ਨੂੰ ਅਸੀਂ ਗਾਲ ਲੈਂਦੇ। ਕਾਮ ਕ੍ਰੋਧ ਕਾਇਆ ਕੋ ਗਾਲ। ਗੁਰੂ ਮਹਾਰਾਜ ਜੀ ਆਖਦੇ ਹਨ ਕਿ ਇਹ ਕਾਇਆ ਤੇਰੇ ਵਰਗੀ ਵਸਤੂ ਹੀ ਨਹੀਂ ਸੀ ਕੋਈ ਹੋਰ ਸ੍ਰਿਸ਼ਟੀ ਉੱਤੇ। ਪ੍ਰਥਮੇ ਤੇਰੀ ਨੀਕੀ ਜਾਤ, ਸਭ ਤੋਂ ਪਹਿਲਾਂ ਪ੍ਰਥਮੇ ਮੈਨੇ ਫਸਟ ਆਫ ਆਲ ਨੰਬਰ ਵਨ ਤੇਰੀ ਨੀਕੀ ਜਾਤ, ਤੇਰੀ ਜਾਤ ਜੋ ਹੈ ਇਹ ਹਿਊਮਨ ਫਾਰਮ ਜੋ ਹੈ ਕਹਿੰਦੇ ਸਭ ਤੋਂ ਜ਼ਿਆਦਾ ਬਿਹਤਰ ਹੈ, ਸਭ ਤੋਂ ਜ਼ਿਆਦਾ ਅੱਛੀ ਹੈ। ਦੁਤੀਆ ਤੇਰੀ ਮਨੀਏ ਪਾਂਤ, ਦੂਸਰੀ ਗੱਲ ਕਿ ਤੇਰੀ ਸਾਰੀ ਸ੍ਰਿਸ਼ਟੀ ਦੇ ਵਿੱਚ ਦੂਸਰੀਆਂ ਜਿਹੜੀਆਂ ਜੂਨਾਂ ਹਨ ਉਹਨਾਂ ਚ ਸਭ ਤੋਂ ਜ਼ਿਆਦਾ ਤੂੰ ਰਿਸਪੈਕਟਫੁਲ ਹੈ, ਤੇਰੀ ਸਭ ਤੋਂ ਜ਼ਿਆਦਾ ਇੱਜ਼ਤ ਹੈ। ਦੇਵਤੇ ਵੀ ਇਸ ਮਨੁੱਖੀ ਦੇਹੀ ਨੂੰ ਚਾਹੁੰਦੇ ਹਨ। ਕਹਿੰਦੇ ਤ੍ਰਿਤੀਆ ਤੇਰਾ ਸੁੰਦਰ ਥਾਨ, ਤੀਸਰੀ ਗੱਲ ਕਿ ਤੇਰਾ ਬਹੁਤ ਖਾਸ ਉਚੇਚਾ ਥਾਂ ਹੈ ਇਸ ਯੂਨੀਵਰਸ ਦੇ ਵਿੱਚ, ਇਸ ਰਚਨਾ ਦੇ ਵਿੱਚ। ਪਰ ਕਹਿੰਦੇ ਹਨ ਇਹ ਤਿੰਨ ਗੱਲਾਂ ਕਹਿ ਕੇ, ਨੰਬਰ ਇੱਕ ਤੇਰੀ ਹਿਊਮਨ ਫਾਰਮ ਸਭ ਤੋਂ ਜਿਹੜੀ ਉੱਚੀ ਜ਼ਾਤ ਹੈ, ਦੂਸਰੀ ਗੱਲ ਤੇਰੀ ਬਹੁਤ ਇੱਜ਼ਤ ਹੈ, ਤਾਂ ਤੈਨੂੰ ਮੰਦਰ ਆਖਿਆ ਹੈ, ਤੈਨੂੰ ਮੰਦਰ ਦਾ ਦਰਜਾ ਦਿੱਤਾ ਹੈ, ਰੱਬ ਦੀ ਸੁਹਾਗਣੀ ਦਾ ਦਰਜਾ ਦਿੱਤਾ ਹੈ, ਤੇਰਾ ਥਾਂ ਬਹੁਤ ਉੱਚਾ ਹੈ। ਦੁਤੀਆ ਤ੍ਰਿਤੀਆ ਤੇਰਾ ਸੁੰਦਰ ਥਾਨ, ਤੇਰਾ ਸਥਾਨ ਬਹੁਤ ਸੁੰਦਰ ਹੈ, ਅੱਛੇ ਢੰਗ ਨਾਲ ਰਹਿ ਸਕਦਾ ਹੈ, ਤੇਰੇ ਪਾਸ ਗਿਆਨ ਵਿਦਿਆ ਆ ਸਕਦੀ ਹੈ। ਲੇਕਿਨ ਹੁਣ ਅਗਲੀ ਗੱਲ ਸੁਣਨ ਵਾਲੀ ਹੈ, ਕਹਿੰਦੇ ਹਨ ਵਿਗੜ ਰੂਪ ਮਨ ਮੈਂ ਅਭਿਮਾਨ, ਕਹਿੰਦੇ ਮਨ ਦੇ ਵਿੱਚ ਅਭਿਮਾਨ ਹੰਕਾਰ ਈਗੋ ਦੇ ਕਾਰਨ ਤੂੰ ਸਾਰਾ ਹੀ ਆਪਣਾ ਰੂਪ ਵਿਗਾੜ ਲਿਆ ਹੈ। ਈਗੋ ਅਭਿਮਾਨ ਹੰਕਾਰ ਐਸੀ ਜ਼ਹਿਰ ਹੈ, ਕਹਿੰਦੇ ਉਸ ਜ਼ਹਿਰ ਦੇ ਨਾਲ ਤੂੰ ਆਪਣਾ ਸਾਰਾ ਰੂਪ ਵਿਗਾੜ ਲਿਆ। ਵਿਗੜ ਰੂਪ ਮਨ ਮੈਂ ਅਭਿਮਾਨ, ਅੱਜ ਤੋਂ ਬਾਅਦ ਯਾਦ ਰੱਖੋ ਸਾਨੂੰ ਆਪਣੀ ਐਜੂਕੇਸ਼ਨ ਦਾ ਅਭਿਮਾਨ ਹੋ ਜਾਂਦਾ ਹੈ, ਸਾਨੂੰ ਆਪਣੀ ਸੋਫਿਸਟੀਕੇਸ਼ਨ ਦਾ ਅਭਿਮਾਨ ਹੋ ਜਾਂਦਾ ਹੈ, ਸਾਨੂੰ ਆਪਣੀ ਜੋ ਸੋਸਾਇਟੀ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਵੀ ਬਿਲੋਂਗ ਟੂ ਏ ਵੈਰੀ ਹਾਈ ਸੋਸਾਇਟੀ, ਸਾਨੂੰ ਆਪਣੀ ਖੂਬਸੂਰਤੀ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਮੈਂ ਬਹੁਤ ਖੂਬਸੂਰਤ ਹਾਂ, ਸਾਨੂੰ ਆਪਣੀ ਇੰਟੈਲੀਜੈਂਸ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਮੇਰੇ ਪਾਸ ਇੰਟੈਲੀਜੈਂਸ ਬਹੁਤ ਹੈ, ਸਾਨੂੰ ਆਪਣੀ ਸਕਸੈਸ ਦਾ ਵੀ ਅਭਿਮਾਨ ਹੁੰਦਾ ਹੈ। ਕੋਈ ਮੰਨੇ ਨਾ ਮੰਨੇ ਪਰ ਉਹ ਅਭਿਮਾਨ ਜਿਹਨਾਂ ਨੂੰ ਦਿਸਦਾ ਹੈ, ਅੰਦਰ ਬੈਠਾ ਦਿਸਦਾ ਹੈ, ਐਂਡ ਇਟ ਇਜ਼ ਦ ਮੋਸਟ ਅਗਲੀ ਥਿੰਗ। ਕਹਿੰਦੇ ਹਨ ਤੂੰ ਅਤੀ ਸੁੰਦਰ ਸੀ, ਤੂੰ ਸਭ ਤੋਂ ਉੱਤਮ ਸੀ, ਸ੍ਰੇਸ਼ਟ ਸੀ, ਲੇਕਿਨ ਤੇਰੇ ਵਰਗਾ ਸੁੰਦਰ ਸਰੂਪ ਕਿਸੇ ਨੂੰ ਨਹੀਂ ਸੀ ਮਿਲਿਆ, ਲੇਕਿਨ ਵਿਗੜ ਰੂਪ ਸਾਰਾ ਤੇਰਾ ਰੂਪ ਵਿਗੜ ਗਿਆ ਹੈ, ਕਿਉਂਕਿ ਮਨ ਮੈਂ ਅਭਿਮਾਨ, ਵਿਗੜ ਰੂਪ ਮਨ ਮੈਂ ਅਭਿਮਾਨ। ਔਰ ਇਸ ਵਿਗੜੇ ਹੋਏ ਰੂਪ ਨੇ ਕਿਸੇ ਕੋਸਮੈਟਿਕ ਦੇ ਨਾਲ ਠੀਕ ਨਹੀਂ ਹੋ ਜਾਣਾ, ਕਿਸੇ ਰੰਗ ਰੁੰਗ ਲਗਾਉਣ ਦੇ ਨਾਲ ਇਸ ਰੂਪ ਨੇ ਠੀਕ ਨਹੀਂ ਹੋ ਜਾਣਾ, ਕਿਉਂਕਿ ਉਹ ਅੰਦਰੋਂ ਵਿਗੜ ਗਿਆ ਹੈ। ਔਰ ਜੋ ਅੰਦਰੋਂ ਵਿਗੜਿਆ ਹੈ ਉਸ ਦਾ ਅੰਦਰਲਾ ਜਿਹੜਾ ਕਰੂਪ ਪੁਣਾ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਬਾਹਰ ਰਿਫਲੈਕਟ ਕਰ ਹੀ ਜਾਣਾ ਹੈ, ਨੋ ਮੈਟਰ ਹਾਊ ਮਚ ਵੀ ਪੋਲਿਸ਼ ਅਵਰ ਸੈਲਫ, ਹਾਊ ਮਚ ਵੀ ਪੇਂਟ ਅਵਰ ਸੈਲਫ। ਕਹਿੰਦੇ ਵਿਗੜ ਰੂਪ ਮਨ ਮੈਂ ਅਭਿਮਾਨ, ਅਭਿਮਾਨ ਜਿਸ ਨੂੰ ਕਿਸੇ ਵੀ ਗੱਲ ਦਾ ਹੈ, ਕਿਸੇ ਵੀ ਗੱਲ ਦਾ। ਕਹਿੰਦੇ ਹਨ ਉਹਦਾ ਤਾਂ ਰੂਪ ਹੀ ਵਿਗੜ ਗਿਆ ਹੈ,
ਅਤੇ ਮਹਾਰਾਜ ਜੀ ਆਖਦੇ ਨਾਨਕ ਹੋਮੇ ਰੋਗ ਬੁਰੇ, ਅਤੇ ਹੋਮੇ ਦੇ ਵਿੱਚੋਂ ਹੋਰ ਬੜੇ ਬੁਰੇ ਰੋਗ ਨਿਕਲਦੇ ਹਨ। ਹੋਮੇ ਦੀਰਘ ਰੋਗ ਹੈ, ਸਭ ਤੋਂ ਦੀਰਘ ਰੋਗ ਹੈ, ਸਭ ਤੋਂ ਜ਼ਿਆਦਾ ਖਤਰਨਾਕ ਰੋਗ ਹੈ। ਅਤੇ ਇਹ ਜੋ ਹੈ ਸਾਡਾ ਸਾਰੇ ਦਾ ਸਾਰਾ ਖੂਬਸੂਰਤ ਰੂਪ ਜੋ ਹੈ ਉਸਨੂੰ ਅਭਿਮਾਨ ਜੋ ਹੈ ਵਿਗਾੜ ਦਿੰਦਾ ਹੈ। ਕਹਿੰਦੇ ਵਿਗੜ ਰੂਪ ਮਨ ਮੈਂ ਅਭਿਮਾਨ। ਅੱਗੇ ਆਖਦੇ ਹਨ ਕਹਿੰਦੇ ਸੋਹਣੀ ਸਰੂਪ ਸੁਜਾਨ ਵਿਚੱਖਣ ਤੇਰੇ ਆ ਗੁਣ ਸਨ। ਇੱਥੇ ਬਾਬਾ ਜੀ ਗੁਣ ਦੱਸਦੇ ਹਨ। ਐ ਕਾਇਆ ਤੂੰ ਬਹੁਤ ਸੋਹਣੀ ਸੀ, ਸਰੂਪ ਐਕਸਟ੍ਰੀਮਲੀ ਬਿਊਟੀਫੁਲ ਫੀਚਰਸ ਤੈਨੂੰ ਦਿੱਤੇ ਗਏ ਸਨ। ਸੁਜਾਨ, ਸੁਜਾਨ ਦਾ ਭਾਵ ਬੜੀ ਸਿਆਣੀ। ਵਿਚੱਖਣ, ਬਹੁਤ ਹੀ ਚੰਗੇ ਗੁਣਾਂ ਵਾਲੀ, ਸੋਹਣੀ ਸਰੂਪ, ਸੁਜਾਨ, ਵਿਚੱਖਣ। ਪਰਮੇਸ਼ਰ ਨੇ ਕਿਉਂਕਿ ਤੈਨੂੰ ਆਪਣੀ ਔਰਤ ਬਣਾਇਆ, ਆਪਣੀ ਦੁਲਹਨ ਬਣਾਇਆ, ਆਪਣੀ ਕਾਮਣੀ ਬਣਾਇਆ, ਇਸ ਕਰਕੇ ਤੈਨੂੰ ਰੱਜ ਕੇ ਸੋਹਣਾ ਬਣਾਇਆ। ਤੇਰੇ ਅੰਦਰ ਜੋ ਫੈਕਲਟੀਜ਼ ਪਾਈਆਂ ਉਹ ਕਿਸੇ ਹੋਰ ਫੋਰਮ ਚ ਹਨ ਹੀ ਨਹੀਂ। ਤੇਰੇ ਅੰਦਰ ਉਸਨੇ ਇੱਥੋਂ ਤੱਕ ਯੋਗਤਾ ਪਾਈ ਹੈ ਕਿ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਜੋ ਇਨਵਿਜ਼ਿਬਲ ਹੈ, ਜਿਸ ਨੂੰ ਕੋਈ ਨਾ ਸਮਝ ਸਕਦਾ ਹੈ ਨਾ ਪਾ ਸਕਦਾ ਹੈ, ਤੇਰੇ ਅੰਦਰ ਉਸਨੇ ਇਹ ਵੀ ਕਪੈਸਿਟੀ ਰੱਖ ਦਿੱਤੀ ਹੈ ਕਿ ਤੂੰ ਉਸਨੂੰ ਵੀ ਪਾ ਸਕਦੀ। ਕਹਿੰਦੇ ਸੋਹਣੀ ਸਰੂਪ ਸੁਜਾਨ ਵਿਚੱਖਣ ਅਤ ਗਰਭ ਹੈ ਮੋਹੇ ਫਾਕੀ ਤੂੰ। ਕਹਿੰਦੇ ਅਤੀ ਗਰਭ ਕਰਨ ਦੇ ਨਾਲ, ਹੰਕਾਰ ਕਰਨ ਦੇ ਨਾਲ ਅਤੇ ਮੋਹ ਦੇ ਨਾਲ ਕਹਿੰਦੇ ਤੂੰ ਫਸ ਗਈ ਹੈ ਕਿਸੇ ਅਜਿਹੇ ਜਾਲ ਦੇ ਵਿੱਚ, ਤੂੰ ਆਪਣੇ ਆਪ ਨੂੰ ਨਸ਼ਟ ਕਰ ਲਿਆ ਹੈ, ਆਪਣੇ ਆਪ ਨੂੰ ਟ੍ਰੈਪ ਦੇ ਵਿੱਚ ਪਾ ਲਿਆ ਹੈ। ਹੁਣ ਅੱਗੇ ਚੱਲਦੇ ਹਨ, ਕਹਿੰਦੇ ਹਨ ਅੱਤ ਸੂਚੀ ਤੇਰੀ ਪਾਕਸਾਲ, ਤੇਰੀ ਰਸੋਈ ਬਹੁਤ ਹੀ ਨੀਟ ਐਂਡ ਕਲੀਨ ਹੈ। ਕਿਸੇ ਹੋਰ ਜਾਨਵਰਾਂ ਦੀ ਰਸੋਈ ਦੇਖੀ ਹੈ ਜਿਸ ਤਰ੍ਹਾਂ ਦੀਆਂ ਸਾਡੇ ਕਿਚਨਸ ਹਨ। ਅੱਤ ਸੂਚੀ ਤੇਰੀ ਪਾਕਸਾਲ, ਕਰ ਇਸ਼ਨਾਨ ਪੂਜਾ ਤਿਲਕ ਲਾਲ। ਕਹਿੰਦੇ ਫਿਰ ਤੇਰੇ ਇਸ਼ਨਾਨ ਕਰਨ ਦੇ ਥਾਂ ਕਮਾਲ ਕਮਾਲ ਦੇ ਹਨ, ਪੂਜਾ ਕਰਨ ਦੇ ਵਾਸਤੇ ਤੇਰੇ ਬਿਊਟੀਫੁਲ ਮੰਦਿਰ ਬਣੇ ਹਨ। ਅਲੱਗ ਕਮਰੇ ਤੂੰ ਬਣਾ ਸਕਦਾ ਹੈ, ਉੱਥੇ ਜੋਤ ਜਗਾ ਸਕਦਾ ਹੈ, ਧੂਪ ਲਗਾ ਸਕਦਾ ਹੈ, ਫੁੱਲਾਂ ਦੀ ਵਰਖਾ ਕਰ ਸਕਦਾ ਹੈ। ਅੱਤ ਸੂਚੀ ਤੇਰੀ ਪਾਕਸਾਲ, ਕਰ ਇਸ਼ਨਾਨ, ਤੂੰ ਇਸ਼ਨਾਨ ਕਰ ਸਕਦਾ ਹੈ ਸਵੱਛ ਜਲ ਦੇ ਵਿੱਚ। ਪੂਜਾ ਤਿਲਕ ਲਾਲ, ਫਿਰ ਤੂੰ ਪੂਜਾ ਵਾਹਿਗੁਰੂ ਦੀ ਕਰ ਸਕਦਾ ਹੈ। ਤਿਲਕ ਆਦਲ ਪਹਾਗ, ਜੋ ਵੀ ਪੂਜਾ ਕਰਨ ਦੇ ਸਾਧਨ ਹਨ ਉਹ ਸਿਰਫ ਤੂੰ ਹੀ ਕਰ ਸਕਦਾ ਹੈ, ਹੋਰ ਕੋਈ ਨਹੀਂ ਕਰ ਸਕਦਾ। ਗੱਲੀ ਗਰਬੈ ਮੁੱਖ ਗੋਵੈ ਗਿਆਨ, ਕਹਿੰਦੇ ਅਤੇ ਤੈਨੂੰ ਮੁੱਖ ਜ਼ਬਾਨ ਇਸ ਤਰ੍ਹਾਂ ਦੀ ਮਿਲੀ ਹੈ ਕਿ ਉਸ ਦੇ ਨਾਲ ਗਿਆਨ ਦੀਆਂ ਗੱਲਾਂ ਵੀ ਤੂੰ ਕਰ ਸਕਦਾ ਹੈ, ਹੋਰ ਨਹੀਂ ਕੋਈ ਕਰ ਸਕਦਾ। ਪਰ ਅਖੀਰ ਚ ਗੱਲ ਆਖਦੇ ਹਨ ਸਭ ਵਿਧ ਖੋਈ ਲੋਭ ਸਵਾਨ। ਕਹਿੰਦੇ ਸਾਰੀ ਦੀ ਸਾਰੀ ਵਿਧੀ, ਸਾਰੇ ਦੇ ਸਾਰੇ ਇਹ ਸ਼ੁਭ ਗੁਣ, ਬੇਸ਼ੱਕ ਤੇਰੀ ਕਿਚਨ ਬਹੁਤ ਕਮਾਲ ਦੀ ਹੈ, ਬੇਸ਼ੱਕ ਤੇਰਾ ਜੋ ਪੂਜਾ ਅਸਥਾਨ ਬਹੁਤ ਖੂਬਸੂਰਤ ਹੈ, ਬੇਸ਼ੱਕ ਤੇਰਾ ਇਸ਼ਨਾਨ ਅਸਥਾਨ ਬਹੁਤ ਹੀ ਐਕਸਪੈਂਸਿਵ ਹੈ, ਬਹੁਤ ਹੀ ਮਾਡਰਨ ਹੈ, ਬਹੁਤ ਹੀ ਕੰਫਰਟੇਬਲ ਹੈ, ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਅਦ ਬੇਸ਼ੱਕ ਤੂੰ ਬਹੁਤ ਇੰਟੈਲੀਜੈਂਟਲੀ ਕਮਿਊਨੀਕੇਟ ਕਰ ਸਕਦਾ ਹੈ, ਫਿਰ ਵੀ ਕਹਿੰਦੇ ਹਨ ਇਹ ਸਾਰੇ ਦਾ ਸਾਰਾ ਵਿਅਰਥ ਹੋ ਗਿਆ ਹੈ, ਕਿਉਂਕਿ ਲੋਭ ਸਵਾਨ ਗਰੀਡ ਕੁੱਤਾ ਤੇਰੇ ਅੰਦਰ ਬੈਠਾ ਹੈ। ਸਵਾਨ ਯਾਨੀ ਕੁੱਤਾ, ਲੋਭ ਹੈ ਗਰੀਡ। ਕਹਿੰਦੇ ਗਰੀਡ ਇੱਕ ਐਸੀ ਚੀਜ਼ ਹੈ ਜਿਸ ਨੂੰ ਕੁੱਤੇ ਦੇ ਨਾਲ ਕੰਪੇਅਰ ਕੀਤਾ ਹੈ। ਕਹਿੰਦੇ ਤੇਰੇ ਅੰਦਰ ਤੇ ਕੁੱਤਾ ਰਹਿੰਦਾ ਹੈ, ਸਾਰੇ ਤੇਰੇ ਗੁਣ ਗਲ ਗਏ ਹਨ। ਇਹਨਾਂ ਸੁੰਦਰ ਰਸੋਈਆਂ ਦਾ, ਇਹਨਾਂ ਸੁੰਦਰ ਬਾਥਰੂਮਾਂ ਦਾ, ਸੁੰਦਰ ਪੂਜਾ ਪਾਠਾਂ ਦੇ ਕਮਰਿਆਂ ਦਾ ਕਹਿੰਦੇ ਕੋਈ ਅਰਥ ਨਾ ਹੋਇਆ, ਕਿਉਂਕਿ ਇਹ ਸਾਰੇ ਦਾ ਸਾਰਾ ਫਿਰ ਅਪਵਿੱਤਰ ਹੋ ਗਿਆ, ਮੈਲਾ ਹੋ ਗਿਆ, ਕਿਉਂਕਿ ਇਸ ਦੇ ਅੰਦਰ ਇੱਕ ਕੁੱਤਾ ਆ ਵੜਿਆ ਹੈ, ਲੋਭ ਹੈ ਕੁੱਤਾ। ਜਿਸ ਦੇ ਅੰਦਰ ਲੋਭ ਹੈ ਉਹ ਇਨਸਾਨ ਪਵਿੱਤਰ ਨਹੀਂ, ਜਿਸ ਦੇ ਅੰਦਰ ਲੋਭ ਕੁੱਤਾ ਹੈ ਸਮਝ ਲਓ ਬਾਥਰੂਮ ਚ ਇਨਸਾਨ ਨਹੀਂ ਨਹਾ ਰਿਹਾ, ਇੱਕ ਕੁੱਤਾ ਨਹਾ ਰਿਹਾ। ਇਹੀ ਗੱਲ ਹੋਈ ਨਾ, ਜਿਸ ਇਨਸਾਨ ਦੇ ਅੰਦਰ ਗਰੀਡ
ਨਾਮ ਦਾ ਇੱਕ ਕੁੱਤਾ ਹੈ, ਸਮਝ ਲਓ ਉਸਦੀ ਰਸੋਈ ਚ ਇਨਸਾਨ ਬੈਠ ਕੇ ਨਹੀਂ ਖਾ ਰਿਹਾ, ਇੱਕ ਫਿਰ ਕੁੱਤਾ ਬੈਠ ਕੇ ਖਾ ਰਿਹਾ। ਚੋਟ ਬੜੀ ਲੱਗਦੀ ਹੈ। ਸੋ ਲੋਭ, ਗਰੀਬ, ਲਾਲਚ ਇਤਨੀ ਬੁਰੀ ਚੀਜ਼ ਹੈ, ਕਹਿੰਦੇ ਇਹਨਾਂ ਚੀਜ਼ਾਂ ਨੇ ਤੇਰੇ ਗੁਣ ਗਾਲ ਦਿੱਤੇ। ਅੱਗੇ ਚੱਲੀਏ, ਕਹਿੰਦੇ ਹਨ ਕਾਪੜ ਪਹਿਰੇ ਭੋਗੈ ਭੋਗ, ਕੱਪੜੇ ਤੂੰ ਕਮਾਲ ਕਮਾਲ ਦੇ ਵਸਤਰ ਪਹਿਨਦਾ ਹੈ, ਅਤਿਅੰਤ ਕਿਸਮ ਦੇ ਤੂੰ ਜੋ ਭੋਗ ਭੋਗਦਾ ਹੈ, ਆਚਾਰ ਕਰੈ ਸੋਭਾ ਮੈਂ ਲੋਕ। ਇਸ ਦਾ ਮਤਲਬ ਹੈ ਕਿ ਤੂੰ ਸੋਸ਼ਲਾਈਜ਼ ਵੀ ਕਰਦਾ ਹੈ, ਦੁਨੀਆਦਾਰੀ ਵੀ ਰੱਖਦਾ ਹੈ, ਅਤੇ ਇਸ ਤਰ੍ਹਾਂ ਦੁਨੀਆਦਾਰੀ ਰੱਖਦਾ ਹੈ ਕਿ ਖੂਬ ਅੱਛੀ ਤਰ੍ਹਾਂ ਮੈਨਰਿਜ਼ਮ ਦੇ ਨਾਲ, ਮੈਨਰਸ ਦੇ ਨਾਲ ਤੂੰ ਲੋਕਾਂ ਦੇ ਸਾਹਮਣੇ ਅਪੀਅਰ ਹੁੰਦਾ ਹੈ, ਜਿਸ ਕਰਕੇ ਤੇਰੀ ਸ਼ੋਭਾ ਵੀ ਹੁੰਦੀ ਹੈ। ਸੋਫਿਸਟੀਕੇਸ਼ਨ, ਐਲੀਗੈਂਸ ਐਂਡ ਮੈਨਰਿਜ਼ਮ ਇਤਆਦ ਦੇ ਨਾਲ ਤੂੰ ਆਪਣੇ ਆਪ ਨੂੰ ਬਹੁਤ ਜੋ ਹੈ ਸਿਵਲਾਈਜ਼ ਸਮਝਦਾ ਹੈ, ਆਚਾਰ ਕਰੈ ਸੋਭਾ ਮੈਂ ਲੋਕ, ਅਤੇ ਲੋਕਾਂ ਦੇ ਵਿੱਚ ਤੂੰ ਸੋਭਾ ਵੀ ਖੱਟਦਾ ਹੈ ਕਿ ਤੂੰ ਬਹੁਤ ਹੀ ਜ਼ਿਆਦਾ ਪੋਲਿਸ਼ਡ ਹੈ, ਰਿਫਾਈਨ ਹੈ, ਸੋਫਿਸਟੀਕੇਟਡ ਹੈ। ਪਰ ਕਹਿੰਦੇ ਹਨ ਆਚਾਰ ਕਰੈ ਸੋਭਾ ਮੈਂ ਲੋਕ, ਚੋਆ ਚੰਦਨ ਬਹੁਤ ਵਿਸਥਾਰ, ਕਹਿੰਦੇ ਬਹੁਤ ਖੂਬਸੂਰਤ ਪਰਫਿਊਮ, ਸੈਂਟਸ, ਚੋਆ ਚੰਦਨ ਇਤਆਦ ਲਾ ਕੇ ਤੂੰ ਆਪਣੇ ਆਪ ਨੂੰ ਬਹੁਤ ਸੁਗੰਧਿਤ ਵੀ ਰੱਖਦਾ ਹੈ। ਲੇਕਿਨ ਕਹਿੰਦੇ ਹਨ ਸੰਗੀ ਖੋਟਾ ਕ੍ਰੋਧ ਚੰਡਾਲ, ਕਹਿੰਦੇ ਤੇਰੇ ਅੰਦਰ ਇੱਕ ਚੰਡਾਲ ਰਹਿੰਦਾ ਹੈ, ਸੰਗੀ ਤੇਰਾ ਸੰਗੀ ਹੈ, ਤੇਰਾ ਸਾਥੀ ਹੈ, ਇੱਕ ਚੰਡਾਲ। ਉਹ ਚੰਡਾਲ ਕੌਣ ਹੈ? ਕ੍ਰੋਧ। ਕਹਿੰਦੇ ਸੁੰਦਰ ਵਸਤਰ ਪਹਿਨਣ ਦਾ, ਸੁਗੰਧੀਆਂ ਲਗਾਉਣ ਦਾ, ਅਤੇ ਸੋਫਿਸਟੀਕੇਸ਼ਨ ਦਾ, ਮੈਨਰਿਜ਼ਮ ਦਾ ਅਰਥ ਕੀ ਹੋਇਆ ਜੇ ਤੇਰੇ ਅੰਦਰ ਤੇ ਇੱਕ ਚੰਡਾਲ ਰਹਿੰਦਾ ਹੈ ਜਿਸ ਦਾ ਨਾਮ ਹੈ ਕ੍ਰੋਧ? ਉਸਨੇ ਤੇਰੇ ਸਾਰੇ ਇਹ ਬਾਹਰਲੇ ਸ਼ੁਭ ਗੁਣ ਜੋ ਹਨ ਉਹ ਚੰਡਾਲ ਨੇ। ਸੋ ਦੇਖਣ ਨੂੰ ਭਾਵੇਂ ਇਨਸਾਨ ਬਹੁਤ ਖੂਬਸੂਰਤ ਕੱਪੜਿਆਂ ਦੇ ਵਿੱਚ ਲਪੇਟਿਆ ਹੋਵੇ, ਉਸਨੂੰ ਬਹੁਤ ਹੀ ਅੱਛੀ ਲੈਂਗੁਏਜ ਬੋਲਣੀ ਆਉਂਦੀ ਹੋਵੇ, ਬਹੁਤ ਹੀ ਮੈਨਰਿਜ਼ਮ ਹੋਵੇ, ਪਰ ਇਹ ਕੀ ਪਤਾ ਇਨ ਰਿਐਲਿਟੀ ਚ ਉਹ ਚੰਡਾਲ ਹੈ, ਕਿਉਂਕਿ ਉਹਦੇ ਅੰਦਰ ਕ੍ਰੋਧ ਬਹੁਤ ਹੈ। ਇਹ ਤਾਂ ਉਦੋਂ ਹੀ ਪਤਾ ਲੱਗਣਾ ਨਾ ਜਦੋਂ ਉਸਦਾ ਕ੍ਰੋਧ ਸਾਹਮਣੇ ਆਉਣਾ ਹੈ। ਜਦੋਂ ਉਸਦਾ ਕ੍ਰੋਧ ਪ੍ਰਗਟ ਹੋਇਆ ਉਦੋਂ ਸਮਝ ਲਓ ਇਹ ਪੋਲਿਸ਼ ਨਹੀਂ ਹੈ, ਰਿਫਾਈਨ ਨਹੀਂ ਹੈ, ਸਿਵਲਾਈਜ਼ ਨਹੀਂ ਹੈ, ਐਜੂਕੇਟਡ ਨਹੀਂ ਹੈ, ਸੋਫਿਸਟੀਕੇਟਡ ਨਹੀਂ ਹੈ, ਇਹ ਤੇ ਚੰਡਾਲ ਹੈ, ਚੰਡਾਲ। ਅਗਲੀ ਲਾਈਨ, ਅਵਰ ਜੋਨ ਤੇਰੀ ਪਨਿਹਾਰੀ, ਸਾਰੀਆਂ ਜੋਨਾਂ ਨੂੰ ਤੂੰ ਬੜੇ ਅੱਛੇ ਢੰਗ ਦੇ ਨਾਲ ਆਪਣੇ ਕਾਬੂ ਚ ਕਰ ਸਕਦਾ ਹੈ। ਹਾਥੀਆਂ ਨੂੰ, ਸ਼ੇਰਾਂ ਨੂੰ, ਸੱਪਾਂ ਨੂੰ, ਜੋ ਇਨਸਾਨ ਉਹਨਾਂ ਤੋਂ ਖੇਡਾਂ ਖਿਡਾਉਂਦੇ ਹਨ, ਨਚਾਉਂਦੇ ਹਨ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਇਸ ਧਰਤੀ ਦੇ ਵਿੱਚ ਤੇਰੀ ਸਰਦਾਰੀ ਚੱਲਦੀ ਹੈ, ਇੱਥੋਂ ਦੀ ਸਾਰੀ ਵੈਲਥ ਜੋ ਹੈ ਉਹ ਤੂੰ ਆਪਣੇ ਕਬਜ਼ੇ ਚ ਕਰ ਸਕਦਾ ਹੈ। ਕੀਤੀ ਪਈ ਹੈ ਨਾ, ਆਇਲ, ਡਾਇਮੰਡਸ, ਗੋਲਡ, ਸਿਲਵਰ ਇਤਆਦ, ਜੋ ਵੀ ਵੈਲਥ ਹੈ ਇਸ ਪਲੈਨਟ ਦੀ ਉਹ ਅੱਜ ਇਨਸਾਨ ਦੇ ਹੱਥ ਦੇ ਵਿੱਚ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਸੋਇਨਾ ਰੂਪਾ ਤੁਝ ਪੈਦਾਮ, ਕਹਿੰਦੇ ਇਹ ਸੋਇਨਾ ਅਤੇ ਰੁਪਈਆ ਇਹ ਸਭ ਕੁਛ ਤੇਰੇ ਪਾਸ ਹੈ, ਲੇਕਿਨ ਇਤਨਾ ਕੁਛ, ਇਤਨੀ ਕੈਪੈਸਿਟੀ, ਇਤਨਾ ਕੇਪੇਬਲ ਹੋਣ ਦੇ ਬਾਵਜੂਦ ਵੀ ਸਭ ਵਿਦ ਖੋਈ, ਸੋਇਨਾ ਰੂਪਾ ਤੁਝ ਪੈਦਾਮ, ਸੀਲ ਵਿਗਾਰਿਓ ਤੇਰਾ ਕਾਮ। ਜਿਹੜੀ ਬੁਰੀ ਦ੍ਰਿਸ਼ਟੀ ਹੈ, ਬੁਰੀ ਨਿਗਾਹ ਹੈ, ਵਾਸ਼ਨਾ ਵਾਲੀ ਨਿਗਾਹ ਹੈ, ਵਾਸ਼ਨਾ ਵਾਲਾ ਮਨ ਹੈ, ਕਾਮ ਵਾਲੀ ਜੋ ਸੋਚ ਹੈ, ਹਰ ਵੇਲੇ ਕਾਮ ਹੀ ਕਾਮ ਸੋਚਦਾ ਹੈ। ਕਾਮ ਤੇ ਪਸ਼ੂਆਂ ਦੇ ਵਿੱਚ ਵੀ ਹੈ, ਪਰ ਹਰ ਵੇਲੇ ਤਾਂ ਨਹੀਂ ਸੋਚਦੇ। ਕਾਮ ਤੇ ਪਸ਼ੂਆਂ ਦੇ ਵਿੱਚ ਵੀ ਹੈ, ਪਰ ਉਹ ਕਾਮ ਦੇ ਮੈਗਜ਼ੀਨ ਤਾਂ ਨਹੀਂ ਦੇਖਦੇ। ਕਾਮ ਤੇ ਸਾਰੀ ਕਾਇਨਾਤ ਦੇ ਵਿੱਚ ਹੈ, ਫੁੱਲਾਂ ਦੇ ਵਿੱਚ ਵੀ ਹੈ, ਪਰ ਉਹ ਉਸ ਦੀਆਂ ਪਿਕਚਰਾਂ ਤਾਂ ਨਹੀਂ ਬਣਾਉਂਦੇ। ਪਰ ਅੱਜ ਦੀ ਸਾਡੀ ਸਾਰੀ ਬਿਜ਼ਨਸ ਇੰਡਸਟਰੀ ਜਿੰਨੀ ਦੇਰ ਤੱਕ ਕਾਮ ਨੂੰ ਵਿੱਚ ਇਨਵੋਲਵ ਨਾ ਕੀਤਾ ਜਾਏ ਉਤਨੀ ਦੇਰ ਤੱਕ ਉਹ ਚੱਲਦੀ ਨਹੀਂ ਹੈ। ਕਹਿੰਦੇ ਇਹ ਸਾਰੇ ਗੁਣ ਹੋਣ ਦੇ ਬਾਵਜੂਦ ਕਹਿੰਦੇ ਸੀਲ ਵਿਗਾਰਿਓ ਤੇਰਾ ਕਾਮ, ਕਹਿੰਦੇ ਸੀਲ ਨੇ ਤੇਰਾ ਸਾਰਾ ਹੀ ਕੰਮ ਵਿਗਾੜ ਦਿੱਤਾ ਹੈ, ਤੇਰੇ ਸਾਰੇ ਗੁਣ ਗਾਲ ਦਿੱਤੇ ਹਨ।
तेरे अंदर पवित्रता नहीं है, तेरे अंदर का पता नहीं है, उसकी इंटेंशंस की हैं, तू हर वेले कैच देखता है। आखिर दे विच एथों तक महाराज जी ने बयान किया है कि इस तरह असी अपनी इस सुंदर काया नू जो मंदिर सी दुर्लभ सी रब की कामणी सी सरोवर सी कहते हैं असी उसनू लोभ दे नाल हंकार दे नाल क्रोध चंडाल दे नाल अते कामी सुभा दे नाल कहते हैं असी उसनू तबाह कर लिया, तबाह कर लिया। बाबा जी असी तो तबाह कर लिया है, हुण इसनू ठीक करन दा भी कोई ढंग दसो। ओ कहिंदे एक ही है, अखीर च उसका जवाब दिंदे हन, कहिंदे हन कहो नानक सफल ओ काया जांको दृष्ट मया हर राय साबंदी ते लई छड़ाए साध संग मिल हर रस पाया कहो नानक सफल ओ काया। साधु दी संगत जिसनू हो गई उस साधु ने क्योंकि अपनी काया नू साध्या है, इसनू सही कर लिया है, इसनू हील कर लिया है, इस दे अंदरले तमाम वो अवगुण उसने तब्दील कर लिए हैं, उस दी संगत तुहानू जीना सिखाएगी। साध संग मिल हर रस पाया, साधु दी संगत दे विच मिल के कहिंदे तुसी अपने जीवन दे विचों एक गलत रस छोड़ोगे अते वाहिगुरु दा रस जदों अपने अंदर पाओगे वाहिगुरु दे रस ने इस काया नू गली हुई काया नू हील करना शुरू कर देना है। साध संग मिल हर रस पाया कहो नानक सफल ओ काया, कहिंदे ओही काया जड़ी है दोबारा सफली हुंदी है जिसनू साधु दी संगत प्राप्त हो जाए। तो अज दा कीर्तन इत्थे समाप्त है क्योंकि समा समाप्त है। आप जी ने हुण तक दे जो कीर्तना दे विच विचार सुनी है शरीर दे संबंध दे विच उस दे विच दोने पहलू आप जी दे सामने रखे हैं। एक पहलू तो जो उसकी असलियत है, दुर्लभ है, मंदिर है, सरोवर है, रब की कामणी है। पर दूसरा पहलू अगर असी अपने अंदर आ तमाम जो अवगुण हैं काम क्रोध लोभ लालच हंकार इत्याद रखते हाँ तो फिर इस काया नू महाराज जी कहते हैं, कहते हैं हर बिसरत तेरे गुण गलिया, फिर तेरे सारे गुण गल गए हैं और गली हुई काया तमाम काया गलियां पईयां हैं। इसे करके एक दूसरे तो किसी नू कोई खास खुशी या आनंद नहीं प्राप्त हो रहा, गले हुए तो किसी नू की कुछ मिल सकता है, की आनंद प्राप्त हो सकता है। भूल चुक की खिमा अपनी काया नू साधु की संगत के द्वारा हरी रस की दवाई पा

ਜਿਹੜੇ ਸੰਨਿਆਸੀ ਦੇ ਰੂਪ ਵਿੱਚ ਹਨ, ਹੱਥ ਜੋੜੇ ਹੋਏ ਨੇ, ਉਸ ਦਿਵ ਮੂਰਤੀ ਨੂੰ ਕਹਿਣ ਲੱਗੇ, ਐ ਦਿਵ ਮੂਰਤੀ, ਅਗਰ ਮੇਰਾ ਤਪ ਪ੍ਰਵਾਨ ਹੋ ਗਿਆ ਹੈ, ਫਿਰ ਮੈਨੂੰ ਇਹ ਵਰ ਦਿਓ, ਉਹ ਜੋਤ ਰੂਪ ਪਰਮਾਤਮਾ ਜਿਸ ਨੂੰ ਦੁਨੀਆ ਪੂਜਦੀ ਹੈ, ਜਿਸ ਦੀ ਦੁਨੀਆ ਆਰਾਧਨਾ ਕਰਦੀ ਹੈ।

ਦਾ ਕਾਲੂ ਸੰਨਿਆਸੀ ਦੇ ਰੂਪ ਵਿੱਚ ਦਿਵ ਮੂਰਤੀ ਨੂੰ ਕਹਿੰਦੇ। ਜੇ ਮੈਂ ਮੁਕਤ ਹੋਵਾਂ, ਕੱਲਾ ਮੁਕਤ ਹੋਵਾਂਗਾ, ਕਲਿਆਣ ਮੰਗਾ, ਮੁਕਤੀ ਮੰਗਾ, ਤਾਂ ਕੱਲਾ ਮੁਕਤੀ ਨੂੰ ਪ੍ਰਾਪਤ ਹੋਵਾਂ।

ਕੁਝ ਮਿਲਣ ਦੀ ਖੁਸ਼ੀ, ਥਕਾਵਟ ਭੁੱਲ ਗਈ, ਚਿਹਰੇ ਤੇ ਰੌਣਕ ਆ ਗਈ। ਇਹ ਸੰਨਿਆਸੀ ਉੱਠ ਕੇ ਖੜੇ ਹੋਏ, ਆਪਣੀ ਕੁਟੀਆ ਵੱਲ ਚੱਲ ਪਏ। ਅੱਗੋਂ ਇਹਨਾਂ ਦੀ ਸਿੱਖਿਆ ਦਾਤਾ ਮਿਲੇ। ਸਿੱਖਿਆ ਦਾਤਾ ਕਹਿਣ ਲੱਗੇ, ਇਸ ਸੰਨਿਆਸੀ ਪਿਤਾ ਮਹਿਤਾ ਕਾਲੂ ਨੂੰ, ਐ ਬਾਲਕੇ ਤੇਰੇ ਚਿਹਰੇ ਤੇ ਬੜੀ ਖੁਸ਼ੀ, ਇੰਜ ਜਾਪਦਾ ਹੈ ਜਿਵੇਂ ਤੈਨੂੰ ਕੁਝ ਮਿਲਿਆ। ਤਾਂ ਇਹ ਸੰਨਿਆਸੀ ਕਹਿਣ ਲੱਗੇ, ਹਾਂ ਸਿੱਖਿਆ ਦਾਤਾ, ਅੱਜ ਮੈਨੂੰ ਮੇਰੇ ਤਪ ਦਾ ਫਲ ਮਿਲ ਗਿਆ ਹੈ। ਇਹ ਵਾਰ ਮਿਲਿਆ ਹੈ, ਉਹ ਨਾਰਾਇਣ ਆਪ ਮੇਰੇ ਘਰ ਪੁੱਤਰ ਬਣ ਕੇ ਜਨਮ ਲੈਣ।

ਮਨ ਵਿੱਚ ਹਉਮੈ ਆ ਜਾਂਦੀ ਹੈ ਔਰ ਭਗਤੀ ਦੇ ਨਾਲ ਹਉਮੈ ਕੱਟੀ ਜਾਂਦੀ ਹੈ। ਤੂੰ ਇਹ ਵਰ ਤੇ ਲੈ ਲਿਆ ਉਹ ਨਾਰਾਇਣ ਤੇਰੇ ਘਰ ਪੁੱਤਰ ਬਣ ਕੇ ਜਨਮ ਲੈਣ ਪਰ ਬਾਲ ਕੇ ਪਹਿਚਾਨਣ ਦਾ ਵਰ ਮੰਗਿਆ।

ਜੋੜਨਾ ਵਿੱਚ ਭਟਕਦੇ ਸਨ। ਪਰ ਬੇਟਾ, ਜਦੋਂ ਦਾ ਗੁਰੂ ਨਾਨਕ ਤੇਰੇ ਘਰ ਪ੍ਰਗਟ ਹੋਇਆ, ਸਾਨੂੰ ਉੱਚੇ ਤੇ ਸੁੱਚੇ ਕਰਕੇ

ਮੈਂ ਅਰਦਾਸ ਕੀਤੀ ਮੇਰੇ ਘਰ ਪੁੱਤਰ ਬਣ ਕੇ ਜਨਮ ਲੈ, ਤੂੰ ਮੇਰੇ ਘਰ ਪੁੱਤਰ ਬਣ ਕੇ ਜਨਮ ਲਿਆ, ਤੂੰ ਮੇਰੀ ਗੋਦ ਵਿੱਚ ਖੇਡਿਆ।

ਇਹ ਤੇ ਹੋ ਸਕਦਾ ਤੁਸੀਂ ਪਿਤਾ ਹੋ ਕੇ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਕਦੀ ਨਹੀਂ ਹੋ ਸਕਦਾ। ਪਿਤਾ ਜੀ ਪੁੱਤਰ ਰੱਬ ਕਿਉਂ ਨਾ ਹੋ ਜਾਏ।

ਕਿਹੜੀ ਉੱਚੀ ਸਿੱਖਿਆ। ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਪਰਵਾਹ ਨਹੀਂ ਕਰਦੇ, ਇਹ ਸਿੱਖਿਆ ਉਹਨਾਂ ਵਾਸਤੇ ਕਿ ਦੇਖੋ ਉਹ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਦੁਨੀਆ ਨਮਸਕਾਰਾਂ ਕਰਦੀ ਹੈ, ਉਹ ਧੰਨ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਨੂੰ ਮੱਥਾ ਟੇਕਦੇ ਨੇ ਤੇ ਸਾਨੂੰ ਉਪਦੇਸ਼ ਦਿੰਦੇ ਨੇ ਕਿ ਪੁੱਤਰ ਰੱਬ ਕਿਉਂ ਨਾ ਬਣ ਜਾਵੇ, ਪਰ ਉਹ ਮਾਪਿਆਂ ਤੋਂ ਵੱਡਾ ਕਦੀ ਨਹੀਂ ਹੋ ਸਕਦਾ। ਮਾਪਿਆਂ ਵਿੱਚ ਇੱਕ ਵੱਡਾ ਗੁਣ ਹੈ। ਮਾਤਾ ਪਿਤਾ ਔਲਾਦ ਨੂੰ ਜਨਮ ਦਿੰਦੇ ਨੇ, ਔਲਾਦ ਮਾਤਾ ਪਿਤਾ ਨੂੰ ਜਨਮ ਨਹੀਂ ਦੇ ਸਕਦੀ, ਇਹ ਮਾਪਿਆਂ ਦਾ ਵੱਡਾ ਗੁਣ ਹੈ। ਅੱਜ ਕੱਲ੍ਹ ਦੇਖਦੇ ਹਾਂ ਅੱਜ ਕੱਲ੍ਹ ਦੇ ਬੱਚੇ ਆਮ ਮਾਤਾ ਪਿਤਾ ਨੂੰ ਕਹਿ ਦਿੰਦੇ ਨੇ ਜੇ ਤੁਸੀਂ ਜਨਮ ਦਿੱਤਾ ਤੇ ਕੀ ਹੋਇਆ, ਇਹ ਤੁਹਾਡਾ ਫਰਜ਼ ਸੀ।

ਉਹ ਮਾਤਾ ਪਿਤਾ ਨੂੰ ਦੁੱਖ ਦੇ, ਉਹ ਮਾਤਾ ਪਿਤਾ ਨੂੰ ਠੋਕਰਾ ਮਾਰੇ, ਇਹ ਬੱਚਿਆਂ ਦਾ ਫਰਜ਼ ਹੈ। ਜਨਮ ਦੇਣ ਵਾਲੇ ਮਾਤਾ ਪਿਤਾ ਦਾਤੇ ਹਨ, ਦਾਤੇ ਦਾ ਸ਼ੁਕਰ ਕੀਤਾ ਜਾਂਦਾ ਹੈ, ਦਾਤੇ ਦੀ ਸੇਵਾ ਕੀਤੀ ਜਾਂਦੀ ਹੈ।

ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ, ਮਾਤਾ ਪਿਤਾ ਦਾ ਆਦਰ ਮਾਣ ਕਰਨਾ। ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਉਹ ਇਹ ਸਮਝ ਲੈਣ ਉਹਨਾਂ ਦਾ ਦਾਨ ਪੁੰਨ ਵੀ ਸਫਲ ਨਹੀਂ ਹੁੰਦਾ। ਜਿਹੜੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਉਹਨਾਂ ਦਾ ਕੀਤਾ ਹੋਇਆ ਦਾਨ ਪੁੰਨ, ਤੀਰਥ ਯਾਤਰਾ, ਪਾਠ ਪੂਜਾ ਵੀ ਸਫਲ ਨਹੀਂ ਹੁੰਦੀ। ਮਾਤਾ ਪਿਤਾ ਦੀ ਸੇਵਾ ਰੱਬ ਦੀ ਸੇਵਾ ਦੇ ਬਰਾਬਰ ਹੈ। ਇਸ ਕਰਕੇ ਮਾਪਿਆਂ ਦੀ ਸੇਵਾ ਕਰਨੀ, ਆਪਣੇ ਘਰ ਵਿੱਚ ਵੱਡਿਆਂ ਦਾ ਆਦਰ ਮਾਣ ਕਰਨਾ। ਪਰ ਦੇਖਦੇ ਹਾਂ ਇੱਕ ਮਾਂ ਬਾਪ 8 ਧੀਆਂ ਪੁੱਤਰਾਂ ਨੂੰ ਪਾਲ ਸਕਦਾ, ਪਰ ਜਦ ਉਹੀ ਮਾਤਾ ਪਿਤਾ ਬੁੱਢੇ ਹੋ ਜਾਣ ਤੇ ਉਹ ਜਿਹੜੇ 8 ਧੀਆਂ ਪੁੱਤਰ ਨੇ ਉਹ ਇੱਕ ਮਾਤਾ ਪਿਤਾ ਦੀ ਪਾਲਣਾ ਨਹੀਂ ਕਰ ਸਕਦੇ। ਕਿੰਨੀ ਅਜੀਬ ਗੱਲ ਹੈ, ਇੱਕ ਮਾਂ ਬਾਪ ਇੰਨੇ ਬੱਚੇ ਪਾਲੇ ਤੇ ਜਦ ਉਹ ਬੱਚੇ ਵੱਡੇ ਹੋ ਜਾਂਦੇ ਨੇ ਉਹ ਫਿਰ ਮਾਤਾ ਪਿਤਾ ਨੂੰ ਕੁਝ ਦੇ ਨਹੀਂ ਸਕਦੇ। ਆਪਣੇ ਧੀਆਂ ਪੁੱਤਰਾਂ ਦੇ ਹਜ਼ਾਰਾਂ ਰੁਪਏ ਖਰਚ ਕਰ ਦੇਣਗੇ, ਪਰ ਜਦ ਬੁੱਢੇ ਮਾਤਾ ਪਿਤਾ ਕੁਝ ਮੰਗਣ

ਚੰਗੀਆਂ ਗੱਲਾਂ ਵੀ ਸਿਖਾਇਆ ਕਰੋ ਤਾਂ ਕਿ ਜਦ ਬੱਚੇ ਵੱਡੇ ਹੋਣ ਤੇ ਉਹਨਾਂ ਦੇ ਮਨਾਂ ਵਿੱਚ ਸੇਵਾ ਦੀ ਭਾਵਨਾ ਹੋਵੇ, ਉਹ ਪਰਮੇਸ਼ਰ ਦੇ ਨਾਲ ਪਿਆਰ ਕਰਨ ਔਰ ਨਾਲ ਆਪਣੇ ਮਾਤਾ ਪਿਤਾ ਦਾ ਵੀ ਉਹ ਆਦਰ ਮਾਣ ਕਰਨ। ਕਈ ਜਗ੍ਹਾ ਅਸੀਂ ਗਲਤ ਹੋ ਜਾਂਦੇ ਹਾਂ ਕਿਉਂਕਿ ਜੇ ਅਸੀਂ ਨੇਕ ਕੰਮ ਨਹੀਂ ਕਰਦੇ, ਬੁਰਾਈਆਂ ਕਰਦੇ ਹਾਂ ਤੇ ਫਿਰ ਬੱਚਿਆਂ ਤੋਂ ਅਸੀਂ ਚੰਗੇ ਕੰਮ ਦੀ ਕਿਵੇਂ ਉਮੀਦ ਕਰ ਸਕਾਂਗੇ। ਅਸੀਂ ਆਪ ਵੀ ਚੰਗੇ ਹੋਈਏ ਔਰ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦੇਈਏ ਤਾਂ ਕਿ ਸਵਰਗ ਲੱਭਣ ਦੀ ਲੋੜ ਨਾ ਪਵੇ।

ਸਾਰਾ ਲਿਖਿਆ ਹੈ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀ ਹੈ, ਬਾਹੀ ਜਨਾਂ ਦੀ ਪਕੜੀ ਹੈ, ਸਿਰ ਦੀਜੈ ਬਾਹੀ ਨਾ ਛੋਟੀ ਹੈ। ਅਸੀਂ ਜਕਾਰਾ ਬੁਲਾਵਾਂਗੇ, ਤੁਸੀਂ ਸਾਰਿਆਂ ਨੇ ਉੱਚੀ ਵਾਂਹ ਕਰਨੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਵਾਂਹ।

ਕੋਈ ਟੁੱਟੀ ਹੋਈ ਝੋਪੜੀ ਵਿੱਚ ਵਸਦਾ ਹੋਵੇ ਔਰ ਕੱਪੜੇ ਵੀ ਫਟੇ ਹੋਣ, ਅੱਤ ਕੰਗਾਲੀ ਦੀ ਹਾਲਤ ਹੋਵੇ, ਕੋਈ ਜਾਤ ਨਾ ਹੋਵੇ, ਕੋਈ ਪਤ ਨਾ ਹੋਵੇ, ਕੋਈ ਮਿੱਤਰ ਨਾ ਬਣਨ ਲਈ ਤਿਆਰ ਹੋਵੇ, ਕਿਉਂਕਿ ਹਜ਼ੂਰ ਦੀ ਬਾਣੀ ਹੈ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿਤ ਨਾ ਧਰੇ। ਕੋਈ ਇਤਨਾ ਅੱਤ ਕੰਗਾਲ ਹੋਵੇ ਕਿ ਬਸਤਾ ਟੁੱਟੀ ਝੋਪੜੀ, ਟੁੱਟੀ ਹੋਈ ਝੋਪੜੀ ਵਿੱਚ ਰਹਿੰਦਾ ਹੋਵੇ ਤੇ ਕੱਪੜੇ ਵੀ ਫਟੇ ਹੋਣ, ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ, ਕੋਈ ਆਦਰ ਦੇਣ ਵਾਲਾ ਨਾ ਹੋਵੇ, ਉਦਿਆਨ ਪਰਮਿੰਨ ਐਵੇਂ ਵੇਲਣ ਹੀ ਫਿਰਦਾ ਹੋਵੇ, ਮਿੱਤਰ ਨਾ ਇੱਠ ਧਨ ਰੂਪ ਹੀਨ ਕਿਛ ਸਾਕ ਨਾ ਸਿੰਨਾ, ਕੋਈ ਮਿੱਤਰ ਨਹੀਂ, ਧਨ ਪੱਲੇ ਨਹੀਂ, ਰੂਪ ਹੀਨ ਹੈ, ਕੋਈ ਸਾਕ ਸੰਬੰਧੀ ਵੀ ਨਾ ਹੋਵੇ, ਜਿਹੜਾ ਏਡਾ ਵੱਡਾ ਨਿਆਸਰਾ ਹੋਵੇ। ਜੇ ਕਿਤੇ ਅਕਾਲ ਪੁਰਖ ਵਾਹਿਗੁਰੂ ਉਸ ਐਸੇ ਮਨੁੱਖ ਤੇ ਨਦਰ ਕਰ ਦੇ ਤੇ ਨਾਮ ਦੀ ਦਾਤ ਦੇ ਦੇ, ਤਾਂ ਹਜ਼ੂਰ ਕਹਿੰਦੇ ਹਨ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਸਕਦਾ, ਸਾਰੀ ਸ੍ਰਿਸ਼ਟੀ ਦੀ ਪਾਤਸ਼ਾਹੀ ਪ੍ਰਾਪਤ ਕਰ ਸਕਦਾ ਹੈ ਜੇ ਮਾਲਕ ਉਸ ਤੇ ਰਹਿਮ ਤੇ ਨਦਰ ਕਰ ਦੇਵੇ। ਇਹ ਕੌਣ ਕਰ ਸਕਦਾ? ਐਸੀ ਲਾਲ ਤੁਝ ਬਿਨ ਕੌਣ ਕਰੇ? ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਬਿਨਾਂ ਆਹ ਕੁਝ ਕੌਣ ਕਰ ਸਕਦਾ? ਉਚਾਰਨ ਕਰੋ ਸ੍ਰੀ ਵਾਹਿਗੁਰੂ ਬਸਤਾ।

ਨਾ ਨਾਮ ਵਿੱਚ ਕਿੰਨੀਆਂ ਬਰਕਤਾਂ ਹਨ। ਹਜ਼ੂਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਬਈ ਨਾਮ ਦਿਓ। ਜੋ ਜਾਤ ਦਾ ਸ਼ੀਂਬਾ ਸੀ ਤੇ ਨਾਮ ਦਾ ਆਸਰਾ ਜਦੋਂ ਲੈ ਲਿਆ, ਨਾਮ ਦੀ ਕਮਾਈ ਜਦੋਂ ਕੀਤੀ, ਤਾਂ ਆਦ ਦਾਮ ਕੋ ਸ਼ੀਪਰੋ ਹੋਇਓ ਲਾਖੀ ਨਾ। ਅੱਧੀ ਕੌਡੀ ਵੀ ਜਿਸ ਦੀ ਕੀਮਤ ਨਹੀਂ ਸੀ, ਲੱਖਾਂ ਪਤੀ ਲੋਕ ਰਾਜੇ ਮਹਾਰਾਜੇ ਆ ਕੇ ਚਰਨਾਂ ਤੇ ਮੱਥਾ ਟੇਕਦੇ ਹਨ, ਸੁਮਤੀ ਲੈਂਦੇ ਹਨ। ਇਹ ਹੈ ਅਕਾਲ ਪੁਰਖ ਦੀ ਨਦਰ ਵਿੱਚ ਰਹਿਮਤ। ਉਹ ਜਿਨ੍ਹਾਂ ਤੇ ਕਰ ਦੇਵੇ ਸਾਰਾ ਜਗਤ ਉਹਨਾਂ ਦੇ ਚਰਨੀ ਆ ਪੈਂਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਸ ਕਿਸ ਨੇ ਨਾਮ ਦਾ ਆਸਰਾ ਲਿਆ ਤੇ ਕਿਵੇਂ ਫਿਰ ਬਖਸ਼ਿਸ਼ਾਂ ਹੋਈਆਂ ਗੁਰੂ ਅਰਜਨ ਦੇਵ ਪਾਤਸ਼ਾਹ।

ਮਰੇ ਹੋਏ ਢੋਰ ਢੋਣ ਵਾਲਾ ਜਦੋਂ ਨਾਮ ਦੀ ਕਮਾਈ ਕੀਤੀ, ਨਾਮ ਦਾ ਆਸਰਾ ਲਿਆ, ਤਾਂ ਸੰਸਾਰ ਆ ਕੇ ਚੁੱਕਿਆ। ਰਾਜੇ ਮਹਾਰਾਜੇ ਆ ਕੇ ਚੁੱਕੇ,

0: ਕਬੀਰ ਜੀ ਦਾ ਜਸ ਸੁਣ ਕੇ ਸੈਣ ਜੀ ਦੇ ਮਨ ਵਿੱਚ ਵੀ ਚਾਅ ਉਪਜਿਆ ਕਿ ਮੈਂ ਵੀ ਨਾਮ ਜਪਾਂ। ਨਿਯਮ ਅਨੁਸਾਰ ਨਿਤਨੇਮ ਵਿੱਚ ਜੁੜਦੇ ਹਨ, ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਕਰਕੇ ਤੇ ਫਿਰ ਭਲਕੇ ਰਾਜ ਦੁਆਰ ਜਾ ਕੇ ਸੇਵਾ ਕਰਦੇ ਹਨ ਰਾਜੇ ਦੀ। ਇੱਕ ਦਿਨ ਮਹਾਂਪੁਰਖ ਆ ਗਏ, ਉਹਨਾਂ ਨੇ ਕੀਰਤਨ ਆਰੰਭ ਕਰ ਦਿੱਤਾ। ਸੈਣ ਜੀ ਸੋਚਦੇ ਹਨ ਜੇ ਰਾਜ ਦਰਬਾਰ ਵਿੱਚ ਨਾ ਗਿਆ ਨੌਕਰੀਓ ਜਵਾਬ ਹੋ ਜਾਏਗਾ, ਪਤਾ ਨਹੀਂ ਰਾਜਾ ਕੀ ਸਜ਼ਾ ਦੇਵੇ। ਤੇ ਜੇ ਮਹਾਂਪੁਰਖਾਂ ਨੂੰ ਛੱਡ ਕੇ ਜਾਂਦਾ ਹਾਂ ਤਾਂ ਇਹ ਸਮਾਂ ਫਿਰ ਪਤਾ ਨਹੀਂ ਮਨੁੱਖਾ ਜਨਮ ਵਿੱਚ ਪ੍ਰਾਪਤ ਹੋਵੇ ਕਿ ਨਾ ਹੋਵੇ। ਮਨ ਨੇ ਫੈਸਲਾ ਕੀਤਾ ਭਈ ਜੋ ਵੀ ਹੋਵੇਗਾ ਉਹ ਮੈਂ ਆਪਣੇ ਸਿਰ ਮੱਥੇ ਚੱਲ ਲਵਾਂਗਾ, ਪਰ ਐਸਾ ਅਮੋਲਕ ਸਤਸੰਗ ਦਾ ਸਮਾਂ ਜੋ ਹੈ ਇਹ ਨਹੀਂ ਗਵਾਉਣਾ ਚਾਹੀਦਾ। ਤੋ ਕੀਰਤਨ ਦੇ ਵਿੱਚ ਸੈਣ ਜੀ ਜੁੜ ਗਏ ਆਪਣੇ ਭਗਤਾਂ ਦੇ ਕਾਰਜ ਸਵਾਰਨ ਵਾਲੇ। ਅਕਾਲ ਪੁਰਖ ਨੇ ਸੈਣ ਦਾ ਰੂਪ ਹੋ ਕੇ, ਸੈਣ ਦਾ ਰੂਪ ਬਣਾ ਕੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਰਾਜੇ ਦੀ ਸੇਵਾ ਕੀਤੀ। ਕਹਿੰਦੇ ਹਨ ਰਾਜੇ ਨੂੰ ਕੋੜ ਦੀ ਬਿਮਾਰੀ ਸੀ, ਪਰ ਜਦੋਂ ਭਗਵਾਨ ਜੀ ਦੇ ਹੱਥ ਲੱਗੇ ਇਸਦਾ ਕੋੜ ਹਟ ਗਿਆ।
1: ਉਚਾਰਨ ਕਰੋ ਸ੍ਰੀ ਵਾਹਿਗੁਰੂ।
0: ਰਾਜਾ ਬੜਾ ਪ੍ਰਸੰਨ ਹੋਇਆ। ਇਧਰ ਸੈਣ ਜੀ ਮਹਾਂਪੁਰਖਾਂ ਨੂੰ ਸੰਤਾਂ ਨੂੰ ਵਿਦਾ ਕਰਕੇ ਰਾਜ ਦਰਬਾਰ ਵਿੱਚ ਸਿਰ ਨੀਵਾਂ ਕੀਤਾ ਹੋਇਆ ਭਈ ਪਤਾ ਨਹੀਂ ਰਾਜਾ ਕੀ ਸਜ਼ਾ ਦੇਵੇ, ਨੌਕਰੀਓ ਜਵਾਬ ਤਾਂ ਹੋਵੇਗਾ। ਜਦੋਂ ਆ ਖੜੋਤੇ ਤਾਂ ਅੱਗੋਂ ਦੋਵੇਂ ਰਾਜੇ ਦੀਆਂ ਬਾਹਾਂ ਪਲਕ ਗਈਆਂ ਤੇ ਆਵਾਜ਼ ਦਿੱਤੀ, ਸੈਣ ਜੋ ਅੱਜ ਤੂੰ ਮੇਰੀ ਸੇਵਾ ਕੀਤੀ ਹੈ ਕਦੇ ਵੀ ਨਹੀਂ ਕੀਤੀ। ਆਪਣੀ ਕੀਮਤੀ ਪੋਸ਼ਾਕ ਲਹਾ ਕੇ ਸੈਣ ਜੀ ਨੂੰ ਪਹਿਨਾ। ਸੈਣ ਜੀ ਦੇ ਨਹਿਨ ਕਟੋਰੇ ਭਰ ਆਏ ਰਾਜਨ। ਫਿਰ ਜਿਸ ਨੇ ਅੱਜ ਆਪ ਦੀ ਸੇਵਾ ਕੀਤੀ ਹੈ ਨਾ ਉਹ ਮੈਂ ਨਹੀਂ ਸਾਂ, ਉਹ ਤਾਂ ਭਗਵਾਨ ਆਪ ਸਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਾਈ ਸਾਹਿਬ ਗੁਰਦਾਸ ਜੀ ਨੇ ਇਸ ਪ੍ਰਸੰਗ ਦਾ ਬੜਾ ਸੋਹਣਾ ਨਕਸ਼ਾ ਖਿੱਚਿਆ।

ਇਹਨਾਂ ਭਗਤਾਂ ਦੇ ਨਾਮ ਔਰ ਪ੍ਰਤਾਪ ਜਦੋਂ ਸੁਣਿਆ ਤਾਂ ਚਿੰਤਨੇ ਜੱਟ ਦੇ ਵੀ ਮਨ ਵਿੱਚ ਖਿਆਲ ਆਇਆ, ਜੇ ਮੈਂ ਵੀ ਜਪਾਂ ਤਾਂ ਮੇਰਾ ਵੀ ਮਨੁੱਖਾ ਜਨਮ ਸਫਲ ਹੋ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ,

ਧਰਤੀ ਹੈ ਜਿੱਥੇ ਹੋਰ ਸਾਰੇ ਤੀਰਥ ਮਹਾਨ ਹਨ, ਉਹਨਾਂ ਵਿੱਚੋਂ ਇੱਕ ਇਹ ਵੀ ਤੀਰਥ ਮਹਾਨ ਹੈ ਜਿੱਥੇ ਬ੍ਰਹਮਾ ਵਿਸ਼ਨੂੰ ਮਹੇਸ਼ ਨੇ ਉਗਰ ਤਪ ਕਰਕੇ ਇਹ ਪਦਵੀਆਂ ਪ੍ਰਾਪਤ ਕੀਤੀਆਂ। ਔਰ ਪੁਰਾਤਨ ਗ੍ਰੰਥਾਂ ਵਿੱਚ ਇਹ ਵੀ ਲਿਖਿਆ ਕਿ ਇਹ ਮਣੀ ਪਾਰਵਤੀ ਕੋਲ ਸੀ, ਉਹਦੇ ਹੱਥੋਂ ਜਦੋਂ ਡਿੱਗੀ ਤਾਂ ਸਿੱਧੀ ਪਾਤਾਲਪੁਰੀ ਵਿੱਚ ਚਲੀ ਗਈ, ਔਰ ਹਜ਼ਾਰ ਮੂੰਹ ਵਾਲਾ ਜੋ ਸ਼ੇਸ਼ ਨਾਗ ਹੈ ਇਹ ਉਸ ਨੂੰ ਪ੍ਰਾਪਤ ਹੋਈ। ਇਹ ਹਜ਼ਾਰ ਮੁਖਾ ਸ਼ੇਸ਼ ਨਾਗ ਜੋ ਨਿਤ ਨਵੇਂ ਪਰਮੇਸ਼ਰ ਦੇ ਨਾਮ ਲੈਂਦਾ, ਸੱਚਾ ਭਗਤ ਹੈ, ਇਹ ਮਣੀ ਨਾਮ ਦੀ ਦੌਲਤ, ਨਾਮ ਦਾ ਖਜ਼ਾਨਾ ਭਗਤਾਂ ਦੇ ਕੋਲ ਹੁੰਦਾ। ਉਚਾਰਨ ਕਰੋ ਸ੍ਰੀ ਗੁਰੂ ਕੀ ਬਾਣੀ ਵਿੱਚ ਵੀ ਲਿਖਿਆ ਹੈ, ਸ਼ੇਸ਼ ਨਾਗ ਤੇਰੋ ਮਰਮ ਨਾ ਜਾਣਾ। ਹਜ਼ਾਰ ਮੁਖ ਵਾਲਾ ਸ਼ੇਸ਼ ਨਾਗ ਹਰ ਵੇਲੇ ਪ੍ਰਭੂ ਦੇ ਨਵੇਂ ਨਾਮ ਲੈ ਰਿਹਾ, ਭਾਵ ਜਿਹੜਾ ਨਾਮ ਇੱਕ ਵਾਰੀ ਲੈਂਦਾ ਨਾ ਉਹ ਦੁਬਾਰਾ ਨਹੀਂ ਲੈਣਾ, ਤੇ ਸਤਯੁਗ ਤੋਂ ਲੈ ਕੇ ਹੁਣ ਤੱਕ ਉਹ ਨਵੇਂ ਨਾਮ ਲੈ ਰਿਹਾ, ਅਜੇ ਤੱਕ ਪਰਮੇਸ਼ਰ ਦੇ ਨਾਮ ਮੁੱਕੇ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਇਸੇ ਲਈ ਕਹਿੰਦੇ ਹਨ ਕਿ ਭੀ ਤੇਰੀ ਕੀਮਤ ਨਾ ਪਵੇ ਹੇ ਨਿਰੰਕਾਰ, ਤੇਰੀ ਕੀਮਤ ਕੌਣ ਪਾ ਸਕਦਾ, ਭੀ ਤੇਰੀ ਕੀਮਤ ਨਾ ਪਵੇ ਹੋਂ ਕੇਵਡ ਆਖਾਂ ਨਾਉ, ਤੇਰੇ ਕਿਤਨੇ ਕੋ ਕੋਈ ਨਾਮ ਲੈ ਦੇਗਾ। ਆ ਸ਼ੇਸ਼ ਨਾਗ ਹਜ਼ਾਰ ਮੂਹਾਂ ਰੋਜ਼ ਨਿਤ ਨਵੇਂ ਨਾਮ ਹਰ ਵੇਲੇ ਲੈ ਰਿਹਾ, ਪਰ ਤੇਰੇ ਨਾਮਾਂ ਦਾ ਕੋਈ ਅੰਤ ਹੈ? ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬ੍ਰਹਮਾ ਵਿਸ਼ਨ ਮਹੇਸ਼ ਨੇ ਤਪ ਕੀਤਾ, ਤੇ ਸਪਤ ਰਿਖੀਆਂ ਦੀ ਵੀ ਇੱਥੇ ਹੀ ਥਾਂ ਹੈ ਜਿਨ੍ਹਾਂ ਨੇ ਉਗਰ ਤਪ ਕਰਕੇ ਏਡੀਆਂ ਉੱਚੀਆਂ ਪਦਵੀਆਂ ਪ੍ਰਾਪਤ ਕੀਤੀਆਂ। ਮਣੀਕਰਨ ਤੋਂ ਦੂਰ ਥੋੜਾ ਜਾ ਕੇ ਇੱਕ ਦੁੱਧ ਗੰਗਾ ਹੈ ਜਿੱਥੇ ਇਹ ਰਿਸ਼ੀ ਮੁਨੀ ਪੁਰਾਤਨ ਸਮੇਂ ਇੱਥੋਂ ਦੁੱਧ ਪੀ ਕੇ, ਇਹ ਦੁੱਧ ਦੀ ਗੰਗਾ ਵਗਦੀ ਸੀ, ਦੁੱਧ ਪੀ ਕੇ ਆਪਣਾ ਆਹਾਰ ਲੈਂਦੇ ਸਨ। ਰੂਪ ਗੰਗਾ ਹੈ, ਬ੍ਰਹਮ ਗੰਗਾ ਹੈ ਜਿੱਥੇ ਬ੍ਰਹਮਾ ਨੇ ਤਪ ਕੀਤਾ। ਔਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ, ਭਾਈ ਇੱਥੇ ਸੋਨੇ ਚਾਂਦੀ ਦੀਆਂ ਖਾਣਾਂ ਵੀ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਪਵਿੱਤਰ ਧਰਤੀ ਹੈ, ਜਿਹੜਾ ਵੀ ਕੋਈ ਪਿਆਰ ਦੇ ਨਾਲ ਮਨ ਜੋੜ ਕੇ ਸਿਮਰਨ ਕਰਦਾ, ਕਿਉਂਕਿ ਸੱਚ ਵਸਤੂ ਤਾਂ ਹੈ, ਸੱਚੀ ਮਣੀ ਤਾਂ ਹੈ ਪ੍ਰਭੂ ਦਾ ਸਿਮਰਨ। ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ। ਇਹ ਮਣੀ ਨਾਮ ਦੀ ਮਣੀ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਈ, ਫਿਰ ਭਾਈ ਰੋਸ਼ਨ ਮੁਨਾਰਾ ਹੋ ਕੇ ਚਮਕੀ। ਉਹ ਆਪ ਹੀ ਨਹੀਂ, ਆਪਣੀਆਂ ਕੁੱਲਾਂ ਹੀ ਨਹੀਂ, ਅਨੇਕਾਂ ਦਾ ਉਧਾਰ ਕਰ ਗਏ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦੀ ਮਣੀ ਚਮਕ ਗਈ। ਤਾਂ ਇਸ ਲਈ ਮਣੀਕਰਨ ਸੰਸਾਰ ਨੂੰ ਉਤਾਰਦੇ ਹੋਏ ਮਣੀਕਰਨ ਗੁਰੂ ਨਾਨਕ ਨੇ ਚਰਨ

ਹਜ਼ੂਰ ਗੁਰੂ ਨਾਨਕ ਸਾਹਿਬ ਮਹਿਲ ਦੀ ਦਰਗਾਹ ਵਿੱਚ ਜੁੜ ਬੈਠੀ ਸਾਧ ਸੰਗਤ, ਗੁਰੂ ਰਾਮਦਾਸ ਪਾਤਸ਼ਾਹ ਆਪਣੀ ਬਾਣੀ ਵਿੱਚ ਫਰਮਾਉਂਦੇ ਨੇ, ਜਿੰਨਾ ਚਿਰ ਮੇਰੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਹੀਂ ਹੋਈ, ਜਿੰਨਾ ਚਿਰ ਮੈਨੂੰ ਗੁਰੂ ਨਾਨਕ ਸਾਹਿਬ ਨਹੀਂ ਮਿਲੇ, ਮੇਰੇ ਤੇ ਸਾਹਿਬ ਨਹੀਂ ਟੁੱਟੇ, ਮੇਰੀ ਕੀ ਅਵਸਥਾ ਸੀ ਜੀ? ਹਜ਼ੂਰ ਕਹਿੰਦੇ ਨੇ ਕੌਣ ਸਤਿਗੁਰੂ?

ਨੇ ਜੀ ਪਰ ਸੋਨੇ ਦੇ ਮਹਿਲ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ ਤੇ ਕਿਰਪਾ ਹੋਈ ਹੈ। 40-45 ਲੱਖ ਸਿੱਖਾਂ ਨੇ 400 ਸਾਲਾਂ ਤੇ ਮੱਥਾ ਟੇਕਿਆ ਤੇ ਆਖਿਆ ਸਾਹਿਬ ਜੀ ਹਰ ਕੀ

ਜਦੋਂ ਵੀ ਕਿਸੇ ਸਮੇਂ ਔਰ ਕਿਸੇ ਸਥਾਨ ਉੱਤੇ ਜ਼ੁਲਮ ਦੀਆਂ ਹਨੇਰੀਆਂ ਝੁੱਲੀਆਂ ਨੇ, ਪਾਪਾਂ ਦੇ ਬੱਦਲ ਛਾਏ ਨੇ, ਉਹ ਸਮਾਂ ਇਤਿਹਾਸ ਦਾ ਖੂਨੀ ਪਤਰਾ ਬਣਦਾ ਗਿਆ। ਸਮੇਂ ਸਮੇਂ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪਣੇ ਵੱਖਰੇ ਵੱਖਰੇ ਰੰਗਾਂ ਰਾਹੀਂ ਕਿਸੇ ਪੀਰ ਫਕੀਰ ਜਾਂ ਦਰਵੇਸ਼ ਦੇ ਜਾਮੇ ਵਿੱਚ ਪ੍ਰਗਟ ਹੋ ਕੇ ਸਾਰੀ ਕਾਇਨਾਤ ਦੇ ਦੁੱਖਾਂ ਦਰਦਾਂ ਦਾ ਨਾਸ਼ ਕਰਨ ਲਈ ਆਪ ਸਹਾਈ ਹੁੰਦੇ ਰਹੇ। ਦੁਸ਼ਟ ਦਮਨ ਦਸ਼ਮੇਸ਼ ਪਿਤਾ ਨੇ ਉਸ ਸਮੇਂ ਅਵਤਾਰ ਧਾਰਿਆ ਜਦੋਂ ਕਿ ਗਰੀਬ ਮਜ਼ਲੂਮਾਂ ਦੁਖੀਆਂ ਦੀ ਚੀਖੋ ਪੁਕਾਰ ਸੁਣਨ ਵਾਲਾ ਔਰ ਰੱਖਿਆ ਕਰਨ ਵਾਲਾ ਧਰਤੀ ਉੱਤੇ ਹੋਰ ਕੋਈ ਨਹੀਂ ਸੀ। ਪਿਤਾ ਤੋਂ ਪੁੱਤਰਾਂ ਤੱਕ ਸਾਰਾ ਸਰਬੰਸ ਵਤਨ ਕੌਮ ਦੇ ਲੇਖੇ ਲਾ ਕੇ ਗੁਪਤ ਹਨੇਰੀ ਰਾਤ ਨੂੰ ਮਾਛੀਵਾੜੇ ਦੇ ਬੀਆਬਾਨ ਜੰਗਲਾਂ ਵਿੱਚ ਧੀਮ ਦਾ ਸਰਾਣਾ ਲਾ ਕੇ ਚੋਜੀ ਪ੍ਰੀਤਮ ਲੋਕਾਂ ਭਾਣੇ ਤਾਂ ਰੋੜਾਂ ਉੱਤੇ ਸੁੱਤੇ ਹੋਏ ਸਨ, ਪਰ ਅਸਲ ਵਿੱਚ ਦਸ਼ਮ ਪਿਤਾ ਸੁੱਤੇ ਹੋਏ ਨਹੀਂ ਸਨ। ਭਲਾ ਕਦੇ ਔਖੀਆਂ ਘੜੀਆਂ ਵਿੱਚ ਵੀ ਕਦੇ ਕਿਸੇ ਨੂੰ ਰੋੜਾਂ ਉੱਤੇ ਨੀਂਦ ਆ ਸਕਦੀ ਹੈ? ਜਦੋਂ ਕਿ ਲੁਕਾਈ ਦੇ ਦੁੱਖਾਂ ਨੂੰ ਕਿਸੇ ਨੇ ਆਪ ਜਾਣ ਬੁੱਝ ਕੇ ਸੀਨੇ ਨਾਲ ਲਾਇਆ ਹੋਵੇ। ਕਲਗੀਆਂ ਵਾਲੇ ਦਸ਼ਮ ਪਿਤਾ ਉਸ ਵੇਲੇ ਅੱਖਾਂ ਮੀਟੀ ਸ਼ਾਇਦ ਇਸ ਖਿਆਲ ਵਿੱਚ ਮਗਨ ਸਨ ਕਿ ਕਿਸ ਤਰ੍ਹਾਂ ਜ਼ੁਲਮ ਦੀਆਂ ਜੜਾਂ ਪੁੱਟ ਕੇ ਦੇਸ਼ ਦੇ ਗਲੋਂ ਗੁਲਾਮੀ ਦਾ ਫੰਡਾ ਲਾਇਆ ਜਾਵੇ। ਲੁਕਾਈ ਲਈ ਸਭ ਕੁਝ ਵਾਰ ਕੇ ਘਰੋਂ ਬੇਘਰ ਹੋ ਕੇ ਜੰਗਲਾਂ ਦਾ ਵਾਸੀ ਹੋ ਕੇ ਰਹਿਣਾ, ਫਿਰ ਸਿਦਕ ਨਾ ਹਾਰਨਾ, ਕਮਾਲ! ਦੁਨੀਆਂ ਦੇ ਇਤਿਹਾਸ ਵਿੱਚ ਇਸ ਤੋਂ ਵੱਡੀ ਕੁਰਬਾਨੀ ਦੀ ਮਿਸਾਲ ਹੋਰ

ਇੱਕ ਪਾਸੇ ਦੋ ਜਹਾਨ ਦੇ ਬਾਲੀ ਦਸ਼ਮੇਸ਼ ਪਿਤਾ ਦੇ ਮਿਸ਼ਨ ਦੀ ਪੂਰਤੀ ਲਈ ਅਤੇ ਪਾਪਾਂ ਦੇ ਬੱਦਲਾਂ ਦੀ ਧੁੰਦ ਨੂੰ ਦੂਰ ਕਰਨ ਲਈ ਦਸ਼ਮ ਪਿਤਾ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਹੋਰ ਅਨੇਕਾਂ ਸਿੰਘ ਚਮਕੌਰ ਦੀ ਲੜਾਈ ਵਿੱਚ ਸ਼ਹੀਦੀ ਪਾ ਗਏ ਤੇ ਦੂਸਰੇ ਪਾਸੇ ਜਦਕਿ ਕੁੱਲ ਦੁਨੀਆ ਸੁੱਖਾਂ ਦੀ ਨੀਂਦ ਘੂੰਗ ਸੁੱਤੀ ਪਈ ਹੈ ਕਾਲੀ ਬੋਲੀ ਰਾਤ ਦੇ ਛਨਾਟੇ ਵਿੱਚ ਸਰਸਾ ਨਦੀ ਦੇ ਕੰਢਿਓਂ ਵਿਛੜ ਕੇ ਦਾਦੀ ਮਾਂ ਮਾਤਾ ਗੁਜਰੀ ਜੀ ਦੀ ਉਂਗਲੀ ਫੜੀ ਦੋ ਕੋਮਲ ਕਲੀਆਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਮਤਾ ਦਾ ਨਿੱਘ ਮਾਣਦੇ ਨਿੱਕੀਆਂ ਨਿੱਕੀਆਂ ਕਦਮਾਂ ਪੁੱਟਦੇ ਆਪਣੇ ਵੱਡੇ ਵੀਰਿਆਂ ਬਾਰੇ ਦਾਦੀ ਮਾਂ ਕੋਲੋਂ ਗੱਲੀ ਪਏ ਸਵਾਲ ਪੁੱਛਦੇ ਨੇ ਕਹਿਰਾਂ ਦੀ ਸਰਦੀ ਵਿੱਚ ਜਦਕਿ ਬੱਦਲ ਗਰਜ ਰਹੇ ਨੇ ਬਿਜਲੀ ਕੜਕ ਰਹੀ ਹੈ ਹੱਡਾਂ ਨੂੰ ਚੀਰਦੀ ਠੰਡੀ ਹਵਾ ਚੱਲ ਰਹੀ ਹੈ ਛੋਟੇ ਸਾਹਿਬਜ਼ਾਦੇ ਬੁੱਢੀ ਦਾਦੀ ਮਾਂ ਦੇ ਨਾਲ ਲੰਮੀਆਂ ਬਾਟਾਂ ਦੇ ਫਾਂਦੀ ਬਣੇ ਪਹਾੜਾਂ ਦੇ ਰਸਤੇ ਜੰਗਲਾਂ ਨੂੰ ਚੀਰਦੇ ਟੁਰੇ ਜਾ ਰਹੇ ਸਨ।

ਜਦੋਂ ਦੋਵੇਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੇ ਔਖੀਆਂ ਘੜੀਆਂ ਵਿੱਚੋਂ ਗੁਜ਼ਰਦੇ ਹੋਏ ਰੋਪੜ ਦੇ ਇਲਾਕੇ ਪਿੰਡ ਖੇੜੀ ਵਿਖੇ ਆਪਣੇ ਰਸੋਈਏ ਗੰਗੂ ਬ੍ਰਾਹਮਣ ਦੇ ਘਰ ਦਾ ਆਸਰਾ ਲਿਆ, ਤਾਂ ਉਸ ਸਮੇਂ ਮਾਤਾ ਜੀ ਦੇ ਕੋਲ ਕੁਝ ਹੀਰੇ ਮੋਤੀ ਜਵਾਹਰਾਤ ਵੀ ਸਨ, ਜਿਨ੍ਹਾਂ ਨੂੰ ਵੇਖ ਕੇ ਗੰਗੂ ਬ੍ਰਾਹਮਣ ਦਾ ਮਨ ਬਦਲ ਗਿਆ। ਉਹ ਨੀਤੋਂ ਬਦਨੀਤ ਹੋ ਗਿਆ। ਗੰਗੂ ਦੇ ਘਰਵਾਲੀ ਨੇ ਉਸਨੂੰ ਬਹੁਤ ਸਮਝਾਇਆ, ਪਰ ਉਸ ਲੂਣ ਹਰਾਮੀ ਨੇ ਆਪਣੀ ਸਾਰੀ ਪੁਰਾਣੀ ਸੇਵਾ ਭਾਵਨਾ ਉੱਤੇ ਪਾਣੀ ਫੇਰ ਦਿੱਤਾ ਤੇ ਬਦਖਲਾਮੀ ਤੇ ਉਤਰ ਆਇਆ। ਦਰਅਸਲ ਹੀਰਿਆਂ ਦੀ ਚਮਕ ਨੇ ਗੰਗੂ ਦੀਆਂ ਅੱਖਾਂ ਲਾਲਚਨਾ ਅੰਨੀਆਂ ਕਰ ਦਿੱਤੀਆਂ ਸਨ। ਮਾਤਾ ਗੁਜਰੀ ਜੀ ਨੂੰ ਜਦੋਂ ਗੰਗੂ ਦੀ ਇਸ ਬਦਨੀਤੀ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਉਸ ਨੂੰ ਇਹ ਫਿਟਕਾਰ ਦਿੱਤੀ ਕਿ ਚੰਦਰਿਆ, ਜੇ ਤੈਨੂੰ ਮਾਇਆ ਨਾਲ ਇੰਨਾ ਹੀ ਮੋਹ ਸੀ ਤੂੰ ਚੋਰੀ ਕਰਨ ਦੀ ਬਜਾਏ ਮੈਥੋਂ ਮੰਗ ਕਿਉਂ ਨਾ ਲਈ। ਇੰਨਾ ਸੁਣਦੇ ਸਾਰ ਗੰਗੂ ਨਮੋਸ਼ੀ ਦੇ ਸਮੁੰਦਰ ਵਿੱਚ ਡੁੱਬ ਗਿਆ। ਬਦਨਾਮੀ ਤੋਂ ਛੁਟਕਾਰਾ ਪਾਉਣ ਲਈ ਗੰਗੂ ਬ੍ਰਾਹਮਣ ਨੇ ਸੂਬਾ ਸਰਹੰਦ ਦੇ ਨਾਇਬ ਨਵਾਬ ਜਾਨੀ ਖਾਨ ਕੋਲ ਚੁਗਲੀ ਕੀਤੀ ਕਿ ਸਿੱਖਾਂ ਦੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਬੁੱਢੀ ਮਾਂ ਮਾਤਾ ਗੁਜਰੀ ਅਤੇ ਉਸ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਮੇਰੇ ਘਰ ਪਨਾਹ ਲੈ ਰਹੇ ਨੇ। ਕੁਦਰਤ ਦੇ ਅਟਲ ਨਿਯਮ ਨੇ ਕਿ ਜੋ ਹੋਣਾ ਹੈ ਹੋ ਕੇ ਹੀ ਰਹਿੰਦਾ। ਇਸ ਨਵੀਂ ਮੁਸੀਬਤ ਨੇ ਬੁੱਢੀ ਮਾਤਾ ਗੁਜਰੀ ਨੂੰ ਕਰੜੇ ਇਮਤਿਹਾਨ ਵਿੱਚ ਪਾ ਦਿੱਤਾ। ਇਨਸਾਨੀਅਤ ਦਾ ਪੱਲਾ ਫੜਨ ਵਾਲੀ ਹਰ ਆਤਮਾ ਵਿੱਚੋਂ ਉਸ ਸਮੇਂ ਇਹੀ ਆਵਾਜ਼ਾਂ ਆਈਆਂ।

ਪਾਪਾਂ ਦੇ ਸਮੁੰਦਰ ਵਿੱਚ ਜਦੋਂ ਤੂਫਾਨ ਆਉਂਦੇ ਨੇ, ਮਾਨਵਤਾ ਦੇ ਬੇੜੇ ਨੂੰ ਪਾਰ ਜਾਣ ਤੋਂ ਰੋਕਣ ਲਈ ਝੂਠ ਫਰੇਬ ਕੱਪ ਦੀਆਂ ਛੱਲਾਂ ਆਪਣੇ ਜੌਹਰ ਜ਼ਰੂਰ ਵਿਖਾਉਂਦੀਆਂ ਨੇ। ਸੂਬਾ ਸਰਹੰਦ ਨੇ ਮਾਤਾ ਗੁਜਰੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਉਸ ਬੁਰਜ ਦੇ ਵਿੱਚ ਜਿਸ ਨੂੰ ਅੱਜ ਵੀ ਲੋਕੀ ਚੰਡਾਲ ਬੁਰਜ ਦੇ ਨਾਂ ਨਾਲ ਜਾਣਦੇ ਹਨ। ਸਾਰੀ ਰਾਤ ਦਾਦੀ ਮਾਤਾ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਦਿੰਦੇ ਰਹੇ। ਕੁਝ ਦਿਨਾਂ ਪਿੱਛੋਂ ਸੂਬਾ ਸਰਹੰਦ ਨੇ ਨਿੱਕੀਆਂ ਜਿੰਦਾਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ। ਇਨਕਾਰ ਬਦਲੇ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਵੀ ਦਿੱਤੀ। ਦਾਦੀ ਮਾਂ ਦੇ ਬੋਲਾਂ ਨੂੰ ਚੇਤੇ ਕਰਕੇ ਦਸ਼ਮੇਸ਼ ਦੇ ਰਾਜ ਬੁਲਾਰਿਆਂ ਨੇ ਸੂਬੇ ਨੂੰ ਜਵਾਬ ਵਿੱਚ ਕਿਹਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ ਉਸ ਦਾਦਾ ਦੇ ਪੋਤੇ ਹਾਂ ਜੋ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋ ਚੁੱਕੇ ਨੇ। ਉਸ ਪਿਤਾ ਦੇ ਲਾਲ ਹਾਂ ਜਿਸ ਦੀਆਂ ਰਗਾਂ ਦੇ ਵਿੱਚ ਜੋ ਦੇ ਬਹਾਦਰ ਦਾ ਖੂਨ ਦੌੜ ਰਿਹਾ ਹੈ। ਜੇ ਸਾਡੇ ਪ੍ਰਾਣ ਜਾਂਦੇ ਨੇ ਤਾਂ ਚਲੇ ਜਾਣ, ਪਰ ਅਸੀਂ ਅਕਾਲ ਦੇ ਹੁਕਮ ਦੀ ਉਲੰਘਣਾ ਕਰਕੇ ਦੇਸ਼ ਅਤੇ ਧਰਮ ਦੇ ਦੁਸ਼ਮਣਾਂ ਦਾ ਦੀਨ ਅਖਤਿਆਰ ਕਰਨ ਲਈ ਹਰਗਿਜ਼ ਤਿਆਰ ਨਹੀਂ, ਮਰਨ ਲਈ ਸਦਾ ਤਿਆਰ ਹਾਂ। ਸੂਬਾ ਸਰਹੰਦ ਖਰੀਆਂ ਖਰੀਆਂ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਜਦ ਦੋਵਾਂ ਦਾ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦੇਣ ਲੱਗਾ ਤਾਂ ਨਾਲ ਹੀ ਸੂਬਾ ਸਰਹੰਦ ਨੂੰ ਕੋਈ ਦੈਵੀ ਆਗਮੀ ਆਵਾਜ਼ ਸੁਣਾਈ ਦਿੱਤੀ ਕਿ ਇਹ ਬੇਸ਼ੱਕ ਨਿੱਕੀਆਂ ਜਿੰਦਾ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਦੋਵਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫਿਰ ਦੂਸਰੀ ਰਾਤ ਇਹ ਦੋਵੇਂ ਮਾਸੂਮ ਜਿੰਦਾ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੀਆਂ ਰਹੀਆਂ। ਅਗਲੀ ਸਵੇਰ ਫਿਰ ਦੋ ਸਿਪਾਹੀ ਆਏ, ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵੱਲ ਲੈ ਤੁਰੇ। ਸੂਬੇ ਨੇ ਦੋਵਾਂ ਨੂੰ ਦੀਨ ਕਬੂਲ ਕਰਨ ਲਈ ਪ੍ਰੇਰਿਆ, ਅਨੇਕਾਂ ਲੋਭ ਲਾਲਚ ਦਿੱਤੇ ਜਿਹਦੇ ਨਾਲ ਛੱਡਣ ਉਪਰੰਤ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਕਿਸ ਗੁਨਾਹ ਬਦਲੇ ਇਨ੍ਹਾਂ ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ। ਇਹ ਕਿੱਧਰ ਦਾ ਇਨਸਾਫ਼ ਤੇ ਕਿਹੋ ਜਿਹੀ ਸਰ੍ਹਾ ਹੈ? ਸ਼ਾਇਦ ਸੂਬਾ ਇਨ੍ਹਾਂ ਬੇਗੁਨਾਹ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੰਦਾ ਜੇਕਰ ਉਸ ਸਮੇਂ ਦੀਵਾਨ ਸੁੱਚਾਨੰਦ, ਜਿਸ ਦੀ ਗੁਰੂ ਜੀ ਨਾਲ ਕੁਝ ਜਾਤੀ ਰੰਜਿਸ਼ ਸੀ, ਇਹ ਨਾ ਕਹਿੰਦਾ ਕਿ ਤੁਮੇ ਉਹ ਤਰਬੂਜ ਨਾ ਹੁੰਦੇ ਜੇ ਲੱਖ ਪਿਉਂਦਾਂ ਲਾਈਏ, ਖਾਰੇ ਖੂਹ ਨਾ ਮਿੱਠੇ ਹੁੰਦੇ ਜੇ ਸਹਿ ਮਣਾ ਖੰਡ ਪਾਈਏ, ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਭਰ ਭਰ ਦੁੱਧ ਪਿਲਾਈਏ। ਉਸਨੇ ਕਿਹਾ ਜੇ ਅਜੇ ਵੀ ਕੋਈ ਸ਼ੱਕ ਹੈ ਫਿਰ ਵੀ ਇਹਨਾਂ ਨੂੰ ਪੁੱਛ ਵੇਖੋ। ਸੂਬਾ ਸਰਹੰਦ ਦੇ ਪੁੱਛਣ ਉਪਰੰਤ ਬਾਬਾ ਜ਼ੋਰਾਵਰ ਸਿੰਘ ਨੇ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ ਕਿ ਉਹ ਚਾਰ ਦਿਨ ਐਸ਼ ਆਰਾਮ ਲਈ ਤੇ ਝੂਠੇ ਜੀਵਨ ਲਈ ਆਪਣਾ ਧਰਮ ਨਹੀਂ ਵੇਚਣਗੇ। ਜੋ ਤੇਰੇ ਜੀ ਵਿੱਚ ਆਵੇ ਤੂੰ ਕਰ ਦੇ, ਅਫਸੋਸ ਹੈ ਤੇਰੇ ਤੇ ਜੇ ਤੂੰ ਆਪਣੇ ਦਿਲ ਦਾ ਅਰਮਾਨ ਪੂਰਾ ਨਾ ਕਰੇ। ਸੂਬਿਆ, ਲਾਨਤ ਹੈ ਸਾਡੇ ਤੇ ਵੀ ਜੇ ਅਸੀਂ ਮੌਤ ਦਾ ਟਾਕਰਾ ਚਿੜੇ ਮੱਥੇ ਕਬੂਲ ਨਾ ਕਰੀਏ।

0: ਕਹਿਣ ਲੱਗੇ ਤੁਸੀਂ ਚਲੇ ਜਾਓ ਤੇ ਮੈਂ ਜਿੱਥੇ ਜਾਣਾ ਸੀ ਪਹੁੰਚ ਗਿਆ ਹਾਂ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਤੇਥੋਂ ਬਿਨਾਂ ਅਸੀਂ ਕਿਵੇਂ ਚਲੇ ਜਾਵਾਂਗੇ ਤੂੰ ਸਾਡੇ ਨਾਲ ਚੱਲ ਬੜਾ ਜ਼ੋਰ ਲਾਉਂਦੇ ਹਨ ਕਹਿੰਦੇ ਨਹੀਂ ਬਸ ਤੁਸੀਂ ਚਲੇ ਜਾਓ ਮੇਰੇ ਹੁਣ ਕਿਤੇ ਵੀ ਜਾਣ ਦੀ ਖਾਹਿਸ਼ ਨਹੀਂ ਹੈ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਪਤੰਗਾ ਦੀਪ ਦੇ ਕੋਲ ਜਾ ਕੇ ਮੁੜਦਾ ਨਹੀਂ ਹੈ ਉਹ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਸੋ ਜਨਮਾਂ ਜਨਮਾਂ ਤਰ੍ਹਾਂ ਦੀ ਭਗਤੀ ਤਪੱਸਿਆ ਹੁਣ ਉਸਨੂੰ ਫਲ ਲੱਗਣ ਦਾ ਵਕਤ ਆ ਗਿਆ ਹੈ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਪਰੰਤੂ ਅਜੇ ਪ੍ਰੀਖਿਆ ਦੀ ਘੜੀ ਸਾਹਮਣੇ ਖੜੀ ਹੈ ਸੋ ਸਤ ਸੰਗਤ ਹੁਣ ਨਾਲ ਦੇ ਸਾਥੀਆਂ ਨੂੰ ਕਹਿ ਕੁਹਾ ਕੇ ਤੋਰ ਦਿੱਤਾ ਗੁਰੂ ਜੀ ਦਾ ਜੀਵਨ ਪਤੰਗੇ ਦੇ ਸਮਾਨ ਹੋ ਗਿਆ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਕੀ ਹੋਇਆ ਸਤ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਾਰੀ ਦੁਨੀਆਂ ਭੁੱਲ ਗਈ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਇਹ ਗੁਰੂ ਜੀ ਦੇ ਦਰਸ਼ਨਾਂ ਦੀ ਤਸੀਰ ਹੈ ਜਿਨ੍ਹਾਂ ਨੇ ਸ਼ਰਧਾ ਦੇ ਨਾਲ ਉਹ ਦੀਦਾਰ ਪਾ ਲਿਆ ਹੈ ਜਿਨ੍ਹਾਂ ਨੇ ਸਾਧ ਸੰਗਤ ਅਸਲ ਅਰਥਾਂ ਵਿੱਚ ਉਹ ਦਰਸ਼ਨ ਮਿਲ ਗਿਆ ਹੈ ਦੋਨੋਂ

0: ਉਹ ਲੱਗੀ ਸਾਰੀ ਦੁਨੀਆ। ਪਰੰਤੂ ਗੁਰੂ ਜੀ ਕੀ ਕਹਿੰਦੇ ਹਨ, ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਪੁਰਖਾ ਘਰ ਜਾਓ ਫਿਰ ਆਉਣਾ, ਵਾਪਸ ਜਾਓ ਘਰ ਮਿਲੋ ਫਿਰ ਵਾਪਸ ਆਉਣਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਤਿਹਾਸ ਬੜਾ ਲੰਮਾ ਹੈ ਤੇ ਸਾਧ ਸੰਗਤ ਗੁਰੂ ਜੀ ਨੇ ਸੇਵਾ ਸ਼ੁਰੂ ਕੀਤੀ ਗੁਰੂ ਨਾਨਕ ਦੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹੋ ਜੀ ਸੇਵਾ ਕੀਤੀ, ਇਹੋ ਜੀ ਸੇਵਾ ਕੀਤੀ। ਸੁਣਿਆ ਸੀ ਸੇਵਕ ਕੌਣ ਹੁੰਦਾ ਭਾਈ, ਸਿੱਖ ਕੌਣ ਹੁੰਦਾ ਜਿਹਨੂੰ ਗਰਮੀ ਸਰਦੀ ਦੀ ਪਰਵਾਹ ਨਹੀਂ, ਜਿਹਨੂੰ ਦੁੱਖ ਸੁੱਖ ਇੱਕ ਸਮਾਨ ਨੇ, ਜਿਹਨੂੰ ਮਾਨ ਅਪਮਾਨ ਇੱਕ ਸਮਾਨ ਨੇ, ਜਿਹੜਾ ਦੁਨੀਆਂ ਦੀ ਪਰਵਾਹ ਨਹੀਂ ਕਰਦਾ, ਜਿਹੜਾ ਸਾਧ ਸੰਗਤ ਭੁੱਖ ਪਿਆਸ ਨੂੰ ਵੀ ਸਹਾਰ ਲੈਂਦਾ ਹੈ, ਜਿਹੜਾ ਆਪਣਾ ਤਨ ਮਨ ਧਨ ਸਭ ਗੁਰੂ ਨੂੰ ਗੁਰੂ ਦਾ ਸਮਝਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੋ ਆਪਨੇ ਕੀਰਤਨ ਦੀ ਆਰੰਭਤਾ ਦੇ ਵਿੱਚ ਪੜਿਆ ਸੀ।

0: ਕਿਸੇ ਹੀ ਕੋਈ ਕੋਈ ਮੰਜਨ ਮਾਣੀ
1: ਇੱਕ ਤੂੰ
0: ਕਿਤਨੇ ਰਿਸ਼ਤੇ ਹਨ ਭਾਈ ਕਿਤਨੇ ਸੰਬੰਧ ਹਨ ਸਾਡੇ ਦੁਨੀਆਂ ਦੇ ਵਿੱਚ ਤੁਮਰੀ ਸ਼ਰਨ ਤੁਮਾਰੀ ਆਸਾ ਤੁਮੀ ਸਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ
1: ਗੋਲੇ
0: ਗੋਲੇ ਬਣ ਕੇ ਮੁੱਲ ਖਰੀਦੀ ਲਾਲੇ ਗੋਲੇ ਸੋ ਸਤਸੰਗ ਸੇਵਾ ਕਰਦੇ ਗਏ ਸੇਵਾ ਕਰਦੇ ਗਏ ਇੱਕ ਦਿਨ ਕੀ ਵੇਖਦੇ ਨੇ ਅੰਮ੍ਰਿਤ ਵੇਲੇ ਗੁਰੂ ਕੇ ਦਰਬਾਰ ਵਿੱਚ ਇੱਕ ਬੀਬੀ ਝਾੜੂ ਫੇਰਦੀ ਹੈ ਝਾੜੂ ਫੇਰਦੀ ਹੈ ਕਈ ਵਾਰ ਐਸਾ ਦ੍ਰਿਸ਼ ਵੇਖਿਆ ਬੜੇ ਹੈਰਾਨ ਹੋਏ ਪੁੱਛਦੇ ਹਨ ਦਿਨੇ ਸਤਿਗੁਰੂ ਜੀ ਨੂੰ ਧੰਨ ਗੁਰੂ ਨਾਨਕ ਜੀ ਹੇ ਗੁਰਦੇਵ ਕਿ ਸਵੇਰੇ ਸਵੇਰੇ ਬੀਬੀ ਆਉਂਦੀ ਹੈ ਝਾੜੂ ਮਾਰਦੀ ਹੈ ਪਤਾ ਨਹੀਂ ਕਿੱਥੋਂ ਗੁਪਤੋਂ ਪ੍ਰਗਟ ਹੋ ਜਾਂਦੀ ਹੈ ਫਿਰ ਕਿੱਥੋਂ ਪ੍ਰਗਟ ਹੋ ਕੇ ਗੁਪਤ ਹੋ ਜਾਂਦੀ ਹੈ ਕੌਣ ਹੈ ਉਹ ਬੜੇ ਅਜੀਬ ਭੇਸ਼ਭੂਸ਼ਾ ਹੈ ਉਸਦੀ ਬੜੀ ਅਜੀਬ ਕ੍ਰਾਂਤੀ ਆਭਾ ਹੈ ਉਸਦੀ ਕੌਣ ਹੈ ਗੁਰੂ ਨਾਨਕ ਜੀ ਮੁਸਕਰਾ ਕੇ ਕਹਿੰਦੇ ਹਨ ਪੁਰਖਾ ਤੂੰ ਖੁਦ ਹੀ ਪੁੱਛ ਲੈਣਾ ਸੀ ਤੂੰ ਉਸਨੂੰ ਆਪ ਹੀ ਪੁੱਛ ਲੈਂਦੋ ਕੌਣ ਸੀ ਅੱਛਾ ਸਤਿਗੁਰੂ ਜੀ ਮੈਂ ਆਪ ਦਾ ਹੁਕਮ ਮੈਂ ਇਸ ਤਰ੍ਹਾਂ ਹੀ ਕਰਾਂਗਾ ਦੂਸਰੇ ਦਿਨ ਫਿਰ ਜਦੋਂ ਉਹ ਝਾੜੂ ਮਾਰਦੀ ਹੈ ਤਾਂ ਭਾਈ ਲੈਣਾ ਜੀ ਪੁੱਛਦੇ ਹਨ ਵੀ ਮਾਤਾ ਤੁਸੀਂ ਕੌਣ ਹੋ ਕਿੱਥੋਂ ਸੇਵਾ ਕਰਨ ਵਾਸਤੇ ਆਉਂਦੇ ਹੋ ਕਿੱਥੋਂ ਪ੍ਰਗਟ ਹੋ ਜਾਂਦੇ ਹੋ ਕਿੱਥੇ ਪਤਾ ਹੀ ਨਹੀਂ ਲੱਗਦਾ ਕਿੱਥੋਂ ਆਉਂਦੇ ਹੋ ਕਿੱਥੋਂ ਜਾਂਦੇ ਹੋ ਉਹ ਬੀਬੀ ਮੁਸਕਰਾ ਕੇ ਕਹਿੰਦੀ ਹੈ ਪੁਰਸ਼ਾ ਮੈਂ ਉਹੀ ਹਾਂ ਜਿਸ ਦੇ ਚਾਲਿਆਂ ਵਾਸਤੇ ਜਾਂਦਾ ਹੁੰਦਾ ਸੀ ਬੋਲੋ
1: ਸਤਨਾਮ ਸ੍ਰੀ
0: ਵਾਹਿਗੁਰੂ ਮੈਂ ਉਹੀ ਹਾਂ ਜਿਹਦੇ ਚਾਲਿਆਂ ਵਾਸਤੇ ਜਾਂਦਾ ਹੁੰਦਾ ਸੀ ਅੱਛਾ ਦੇਵੀ ਮਾਤਾ ਤੂੰ ਕਹਿੰਦੇ ਹਾਂ ਮੈਂ ਇੱਥੇ ਫਿਰ ਕਿਵੇਂ ਕਹਿੰਦੇ ਇਹ ਦਰਬਾਰ ਹੈ ਜਿੱਥੇ ਅਸੀਂ ਵੀ ਝਾੜੂ ਮਾਰਦੇ ਹਾਂ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: 33 ਕਰੋੜ ਦੇਵੀ ਦੇਵਤਾ ਜਿਸ ਦੀ ਅਰਦਲ ਵਿੱਚ ਖੜਦਾ ਹੈ ਜਿਸ ਦੇ ਹੁਕਮ ਦੇ ਵਿੱਚ ਹੈ ਬਾਣੀ ਦੇ ਵਿੱਚ ਲਿਖਿਆ ਨਾ ਗੁਰੂ ਅਰਜਨ ਦੇਵ ਜੀ ਨੇ ਇਸੇ ਕਰਕੇ ਸਭ ਤੋਂ ਵੱਡਾ ਸਤਿਗੁਰੂ

0: ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਸਭ ਤੇ ਵੱਡਾ ਸਤਿਗੁਰ ਨਾਨਕ ਜੀ ਨੇ ਕਲ ਰਾਖੀ। ਸੋ ਸਾਧ ਸੰਗਤ ਕਹਿੰਦੇ ਅਸੀਂ ਇੱਥੋਂ ਮੰਗਦੇ ਹਾਂ, ਅਸੀਂ ਲੋਕਾਂ ਨੂੰ ਦਾਤਾਂ ਦਿੰਦੇ ਹਾਂ, ਪਰੰਤੂ ਗੁਰੂ ਨਾਨਕ ਦੇ ਦਰ ਤੋਂ ਮੰਗ ਕੇ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਵੱਡਾ ਮਾਲਕ ਹੈ, ਇਸ ਮਾਲਕ ਤੋਂ ਮੰਗ ਕੇ ਅੱਗੇ ਵਰਤਾਉਂਦੇ ਹਾਂ। ਸੋ ਸਾਧ ਸੰਗਤ, ਆਪ ਜੀ ਸਰਵਣ ਕਰ ਰਹੇ ਸੀ ਪਰ ਅਰਥਰ ਜੋਗੀ ਨੇ ਕੋਈ ਸਵਾਲ ਨਹੀਂ ਕੀਤਾ, ਕੋਈ ਜਵਾਬ ਨਹੀਂ ਕੀਤਾ, ਗੁਰੂ ਦੀ ਸ਼ਰਨ ਵਿੱਚ ਪਏ। ਹੋਰ ਜੋਗੀ ਲੋਕ ਉੱਤਰ ਪ੍ਰਸ਼ਨ ਕਰਦੇ ਹਨ, ਸਵਾਲ ਜਵਾਬ ਕਰਦੇ ਹਨ, ਤਰ੍ਹਾਂ ਤਰ੍ਹਾਂ ਦੇ ਸ਼ੰਕੇ ਕਰਦੇ ਹਨ, ਕੋਈ ਕੋਈ ਤਰੀਕਾ ਅਪਣਾਉਂਦਾ ਹੈ। ਸੋ ਸਾਧ ਸੰਗਤ, ਪਰੰਤੂ ਭਰਤ ਸ੍ਰੀ ਨੂੰ ਸੁਪਨੇ ਦੇ ਵਿੱਚ ਸਾਧ ਸੰਗਤ ਸੁਪਨ ਦਰਸ਼ਨ ਹੋ ਗਿਆ, ਜਿਨ੍ਹਾਂ ਨੂੰ ਉਸਨੇ ਜੋੜਨਾ ਹੈ। ਕੋਈ ਸਾਧ ਸੰਗਤ ਐਸਾ ਕਟਾਕਸ਼ ਕਿਰਪਾ ਕਟਾਕਸ਼ ਅਵਲੋਕਨ ਕੀ ਦਾਸ ਕਾ ਦੁੱਖ ਵਧਾਰੇ, ਕੋਈ ਐਸਾ ਕਟਾਕਸ਼ ਮਾਰ ਦਿੰਦੇ ਹਨ ਸਤਿਗੁਰੂ, ਕੋਈ ਸੁਪਨ ਚਰਿੱਤਰ ਚਿੱਤਰ ਹੀ ਦਿਖ ਜਾਂਦਾ ਹੈ ਜਾਂ ਕੋਈ ਹੋਰ ਕੌਤਕ ਵਰਤ ਜਾਂਦਾ ਹੈ। ਸੋ ਸਾਧ ਸੰਗਤ, ਹੁਣ ਪਰਥਰੀ ਸਾਧ ਸੰਗਤ ਗੁਰੂ ਦੀ ਸ਼ਰਨ ਦੇ ਵਿੱਚ ਪਿਆ। ਮੇਰਾ ਮਨ 500 ਸਾਲ ਦੀ ਮੇਰੀ ਉਮਰ ਹੋ ਗਈ ਹੈ, ਵੱਡੀ ਆਰਜਾ ਫਿਰ ਜਨਮ ਹੈ ਹਰ ਸੰਸੰਗ ਨਾ। ਯੋਗ ਸਿੱਧ ਆਸਨ 84 ਆਸਨ ਯੋਗ ਦੇ ਮੈਂ ਕੀਤੇ ਹਨ, ਯੋਗ ਸਿੱਧ ਆਸਨ 84 ਇਹ ਵੀ ਕਰ ਰਿਹਾ, ਵੱਡੀ ਆਰਜਾ, ਇਸ ਦਾ ਬਸ ਇਹ ਫਲ ਮਿਲ ਗਿਆ, ਸਵਾਸ ਰੋਕ ਲਏ, ਪ੍ਰਾਣਾਯਾਮ ਕੀਤਾ, ਕੁੰਭ ਕੀਤੇ, ਵੱਡੀ ਆਰਜਾ ਫਿਰ ਜਨਮ ਹੈ। ਉਮਰਾਂ ਤਾਂ ਬੜੀਆਂ ਲੰਮੀਆਂ ਹੋ ਗਈਆਂ, ਪਰੰਤੂ ਜੰਮਣ ਮਰਨ ਦਾ ਫਿਰ ਵੀ ਭੈ ਦੂਰ ਨਾ ਹੋਇਆ, ਹਰ ਸੁਨ ਸੰਗ ਨਾ ਗਾਇਆ, ਪਰੰਤੂ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੋਇਆ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਤਿਗੁਰੂ ਜੀ ਨੇ ਕਿਰਪਾ ਕੀਤੀ, ਨਾਮ ਦੀ ਦਾਤ ਬਖਸ਼ਿਸ਼ ਕੀਤੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਉਹ ਦੁਖੀਆਂ ਦਾ ਦਰਦੀ ਜਿਹੜਾ ਆਇਆ ਹੀ ਸੰਸਾਰ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ ਸੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਾਰਿਆਂ ਨੂੰ ਸਿੱਧੇ ਰਸਤੇ ਪਾਉਣ ਆਇਆ ਸੀ ਗੁਰੂ ਨਾਨਕ ਪਾਤਸ਼ਾਹ। ਬੋਲੋ ਧੰਨ ਗੁਰੂ ਨਾਨਕ।
1: ਧੰਨ ਗੁਰੂ ਨਾਨਕ ਸਾਹਿਬ ਜੀ।
0: ਅੰਤਰਜਾਮੀ ਕਟਕਟ ਦੀ ਜਾਣਦੇ ਹਨ, ਇੱਕ ਮਰਦਾਨੇ ਨੂੰ ਭੇਜਦੇ ਨੇ ਐਸੇ ਪੁਰਸ਼ ਦੇ ਕੋਲੇ, ਜਾ ਬਈ ਮਰਦਾਨਿਆਂ। ਸਾਧ ਸੰਗਤ ਦੇਖਿਆ ਬੜਾ ਮਰਦ ਵੀ ਇਸ ਐਸਾ ਪੁਰਸ਼ ਹੈ, ਉਹ ਉਪਰੋਂ ਦੇਖ ਕੇ ਉਸਦੀ ਕੀ ਹਾਲਤ ਹੈ ਜੀ, ਬੜਾ ਤਾਂ ਵੱਡੇ ਵੱਡੇ ਗੱਦਿਆਂ ਤੇ ਬੈਠਾ ਹੈ, ਰੇਸ਼ਮੀ ਵਸਤਰ ਰੇਸ਼ਮੀ ਗੱਦਿਆਂ ਤੇ ਬੈਠਾ ਹੈ, ਬੜੇ ਨੌਕਰ ਚੌਕਰ ਖੜੇ ਹਨ। ਮਹਾਰਾਜ ਤੁਸੀਂ ਕਹਿੰਦੇ ਹੋ ਨਾਨਕ ਦੁਖੀਆ ਸਭ ਸੰਸਾਰ, ਨਾਨਕ ਦੁਖੀਆ ਸਭ ਸੰਸਾਰ, ਇਹਦੇ ਵਰਗਾ ਸੁਖੀ ਕੌਣ ਹੋਊਗਾ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹਦੇ ਵਰਗਾ ਸੁਖੀ ਕੌਣ ਹੋਊਗਾ? ਮਹਾਰਾਜ ਹੱਸ ਕੇ ਅੰਤਰਜਾਮੀ ਸਤਿਗੁਰੂ ਕਹਿੰਦੇ ਨੇ ਮਰਦਾਨਿਆਂ, ਪੁੱਛ ਲੈ ਜਾ ਕੇ ਉਸ ਨੂੰ, ਕੌਣ ਹੈ ਤੂੰ? ਮਰਦਾਨਾ ਪੁੱਛਦਾ, ਬਾਈ ਸੇਠ ਜੀ, ਸ਼ਾਹੂਕਾਰ ਜੀ, ਇੱਕ ਗੱਲ ਪੁੱਛਣੀ ਹੈ। ਕਹਿੰਦੇ ਪੁੱਛੋ, ਪਹਿਲਾਂ ਇਹ ਦੱਸੋ ਤੁਸੀਂ ਕੌਣ ਹੈ, ਕਿਸ ਦੇਸ਼ ਦੇ ਵਾਸੀ ਹੋ, ਕਿਹੋ ਜਿਹਾ ਭੇਸ ਭੂਸਾ ਹੈ? ਮੈਂ ਤਾਂ ਜੀ ਗੁਰੂ ਨਾਨਕ ਦਾ ਸੇਵਕ ਹਾਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰੂ ਨਾਨਕ ਤਾਂ ਪਹਿਲੀ ਵਾਰੀ ਨਾਂ ਸੁਣਿਆ, ਕੌਣ ਹੈ ਗੁਰੂ ਨਾਨਕ? ਕਹਿੰਦੇ ਤੁਸੀਂ ਸੁਣਿਆ ਨੀ, ਤੁਸੀਂ ਸੋਭਾ ਸੁਣੀ? ਕਿ ਮੈਂ ਤਾਂ ਸੁਣੀ ਨੀ ਇਸ ਦੇਸ਼ ਦੇ ਵਿੱਚ ਤਾਂ। ਗੁਰੂ ਨਾਨਕ ਮਰਦਾਨਾ ਦੱਸਦਾ, ਪਰਿਚਾ ਕਰਾਉਂਦਾ ਹੈ, ਮਰਦਾਨਾ ਦੱਸਦਾ ਗੁਰੂ ਨਾਨਕ ਕੌਣ ਹੈ? ਉਹ ਹੈ

ਜਿਹਨੇ ਸਾਰੀ ਦੁਨੀਆਂ ਜਿਤ ਨਾਮ ਦਾ ਚੱਕਰ ਫੇਰਿਆ ਹੈ। ਨਾਨਕ ਨਿਰੰਕਾਰੀ ਕਰਕੇ ਸਤਿਗੁਰੂ ਉਸ ਸਮੇਂ ਪ੍ਰਸਿੱਧ ਸਨ। ਗੁਰੂ ਨਾਨਕ ਨਿਰੰਕਾਰੀ ਕਹਿੰਦੇ, ਫਿਰ ਤੂੰ ਕੀ ਕਰਨਾ? ਮੈਂ ਤਾਂ ਤੈਨੂੰ ਪੁੱਛਣ ਆਇਆ ਸੇਠ। ਮੇਰਾ ਮਾਲਕ ਕਹਿੰਦਾ ਹੈ, ਦੁਖੀ ਹੈ ਸੰਸਾਰ, ਇਹ ਜਗ ਦੁਖੀਆਂ, ਇਹ ਜਗ ਦੁਖੀਆਂ।

0: ਮੇਰਾ ਮਾਲਕ ਕਹਿੰਦਾ ਹੈ ਨਾਨਕ ਦੁਖੀਆ
1: ਸਭ ਸੰਸਾਰ,
0: ਤੇ ਮੈਂ ਸਵਾਲ ਕੀਤਾ ਸਾਰਾ ਸੰਸਾਰ ਤਾਂ ਦੁਖੀ ਹੋ ਨਹੀਂ ਸਕਦਾ, ਪਰੰਤੂ ਸਤਿਗੁਰਾਂ ਦੇ ਵਚਨ ਝੂਠੇ ਕਿਵੇਂ ਹੋ ਸਕਦੇ ਨੇ ਬੋਲੋ?
1: ਸਤਨਾਮ ਸ੍ਰੀ ਵਾਹਿਗੁਰੂ,
0: ਗੁਰਬਾਣੀ ਤਾਂ ਤ੍ਰੈ ਕਾਲ ਸੱਤ ਹੈ ਬਾਈ, ਗੁਰੂ ਜੀ ਦੇ ਵਚਨ ਤਾਂ ਸਦਾ ਹੀ ਸੱਤ ਹਨ। ਇਸ ਕਰਕੇ ਮੈਂ ਇਹ ਸਵਾਲ ਕੀਤਾ ਸੀ, ਇਹ ਸੇਠ ਨੂੰ ਕਹਿਣ ਲੱਗੇ ਤੁਸੀਂ ਸ਼ਾਹੂਕਾਰ ਜੀ ਨਾਲ, ਸੇਠ ਜੀ ਬੜੀ ਧਨੀ ਅਮੀਰ ਜਿਨ੍ਹਾਂ ਦੇ ਏਡੇ ਭਰੇ ਪਏ ਨੇ ਆ ਗੋਲਕਾਂ ਖਜ਼ਾਨੇ, ਇੰਨੇ ਨੌਕਰ ਚਾਕਰ, ਮੈਨੂੰ ਤੁਸੀਂ ਇੱਕ ਸੁਖੀ ਦਿਸੇ ਹੋ, ਇਸ ਕਰਕੇ ਮੇਰੇ ਮਾਲਕ ਨੇ ਭੇਜਿਆ ਕਿ ਮੈਂ ਪੁੱਛਾਂ ਤੁਹਾਨੂੰ ਵੀ ਤੁਸੀਂ ਸੁਖੀ ਹੋ, ਕੀ ਤੁਸੀਂ ਸੁਖੀ ਹੋ? ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ। ਇੰਨਾ ਸਾਸਨ ਗੱਲ ਕਰਨ ਦੀ ਦੇਰ ਸੀ, ਉਸ ਸ਼ਾਹੂਕਾਰ ਦੇ ਅੱਖਾਂ ਦੇ ਵਿੱਚੋਂ ਪਾਣੀ ਜਾਣਾ ਸ਼ੁਰੂ ਹੋ ਗਿਆ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਵੇਂ ਕਿਸੇ ਦੀ ਦੁੱਖ ਦੀ ਰਗ ਤੇ ਹੱਥ ਲਾ ਦਈਏ ਨਾ, ਕਿਸੇ ਦੇ ਦੁੱਖ ਦੀ ਰਗ ਤੇ ਹੱਥ ਲਾ ਦਈਏ, ਹੁਣ ਉਸਦੇ ਨੇਤਰਾਂ ਵਿੱਚ ਜਲ ਆ ਗਿਆ। ਫਕੀਰਾ ਮਰਦਾਨਾ ਜੀ ਕਹਿੰਦੇ ਨੇ ਕਿ ਮੈਥੋਂ ਕੋਈ ਗਲਤੀ ਹੋ ਗਈ ਹੈ, ਮੈਂ ਤੁਹਾਨੂੰ ਐਸਾ ਸਵਾਲ ਕਰ ਦਿੱਤਾ ਹੈ ਜੋ ਤੁਹਾਡੇ ਦਿਲ ਨੂੰ ਟੁੰਬ ਗਿਆ ਹੈ, ਤੁਹਾਨੂੰ ਦਿਲ ਨੂੰ ਚੋਟ ਪਹੁੰਚੀ ਹੈ। ਕਹਿੰਦੇ ਨਹੀਂ ਫਕੀਰਾ, ਤੇਰਾ ਮਾਲਕ ਸੱਚ ਕਹਿੰਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਫਕੀਰਾ ਤੇਰਾ ਮਾਲਕ ਸੱਚ ਕਹਿੰਦਾ ਹੈ, ਮੈਂ ਤੈਨੂੰ ਸੁਖੀ ਭਾਸਦਾ ਹਾਂ, ਪਰੰਤੂ ਮੇਰੇ ਵਰਗਾ ਦਾ ਸੰਸਾਰ ਤੇ ਕੋਈ ਦੁਖੀਓ ਨਹੀਂ ਹੋਣਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮੇਰੇ ਵਰਗਾ ਦਾ ਸੰਸਾਰ ਤੇ ਕੋਈ ਦੁਖੀਓ ਨਹੀਂ ਹੋਣਾ। ਫਕੀਰਾ ਤੇਰਾ ਮਾਲਕ ਸੱਚ ਕਹਿੰਦਾ ਹੈ, ਸੁਣਾ ਕੀ ਕਹਿੰਦਾ ਤੇਰਾ ਮਾਲਕ, ਫਿਰ ਦੱਸ।

0: ਮਰਦਾਨਾ ਕਹਿਣ ਲੱਗਾ, ਫਿਰ ਸ਼ਾਹੂਕਾਰ ਜੀ ਦੁਖੀ ਹੋਣ ਦੀ ਲੋੜ ਨਹੀਂ ਹੈ, ਚਲੋ ਮੇਰੇ ਨਾਲ। ਉਹ ਐਸਾ ਵੈਦ ਆ ਗਿਆ ਹੈ ਜਿਹਦੇ ਕੋਲ ਸਾਰੇ ਰੋਗਾਂ ਦਾ ਇਲਾਜ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਉਹ ਸੰਸਾਰ ਤੇ ਵੈਦ ਬਣ ਕੇ ਆਇਆ ਹੈ, ਵੈਦ ਰੋਗੀਆਂ ਦਾ ਬਣ ਕੇ ਆਇਆ ਹੈ ਦੁਨੀਆਂ ਤੇ, ਚਲੋ ਮੇਰੇ ਨਾਲ ਉਹਨਾਂ ਦੀ ਸ਼ਰਨ ਵਿੱਚ ਦੁਖੀ ਹੋਣ ਦੀ ਲੋੜ ਨਹੀਂ ਹੈ। ਬੋਲੋ
1: ਸ੍ਰੀ ਵਾਹਿਗੁਰੂ।
0: ਉਹਨਾਂ ਦੀ ਸ਼ਰਨ ਵਿੱਚ ਜਾ ਕੇ

0: ਕੀ ਮਿਲਦਾ ਬਾਈ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ, ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦੇ ਹਨ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਮਿਨਸੇ ਸੁਖ ਪਾਇਆ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ
1: ਹਮਾਰੀ।
0: ਮਦਾਨਾ ਕਹਿਣ ਲੱਗਾ ਪਰ ਦੁਖੀ ਹੋਣ ਦੀ ਲੋੜ ਨਹੀਂ, ਸਤਿਗੁਰ ਦੀ ਸ਼ਰਨ ਵਿੱਚ ਚਲੋ, ਉਹ ਐਸਾ ਦਵਾਈ ਦੇਣਗੇ, ਉਹ ਐਸਾ ਇਲਾਜ ਕਰਨਗੇ, ਐਸਾ ਤਰੀਕਾ ਦੱਸਣਗੇ, ਜੇ ਤੂੰ ਨਾ ਬਚਨਾ ਤੇ ਭਰੋਸਾ ਕਰ ਲਵੇਗਾ। ਇਹ ਨਾ ਹੋਵੇ ਪੁੱਛ ਤਾਂ ਵੈਦ ਖਾ ਦਾ ਔਖਦਨ ਸੰਜਮ ਸੇ ਕੈਸੇ ਰੋਗ ਮਿਟਾ ਸੁੱਖ ਸਹਿਜ ਸਮਾਈ ਆ। ਵੈਦ ਡਾਕਟਰ ਕੋਲ ਜਾ ਕੇ ਬਈ ਉਸ ਦਵਾਈ ਨੂੰ ਫੋਰ ਜੋ ਮੈਡੀਸਨ ਹੈ ਉਸ ਨੂੰ ਫਿਰ ਢੰਗ ਨਾਲ ਲੈਣਾ ਪੈਂਦਾ ਹੈ, ਜਿਵੇਂ ਉਹ ਦੱਸੇ ਫਿਰ ਸਰੀਰ ਦੇ ਵਿੱਚੋਂ ਰੋਗ ਨਿਕਲ ਜਾਂਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਤਿਗੁਰੂ ਨਾਮ ਦੀ ਦਵਾਈ ਦਿੰਦੇ ਹਨ। ਹੁਣ ਸੇਠ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਪਾਰਥਰੀ ਵਾਂਗੂ ਤੇ ਸਾਧ ਸੰਗਤ ਚਰਨਾਂ ਤੇ ਡਿੱਗਿਆ, ਮਹਾਰਾਜ ਮੇਰੇ ਤੇ ਕਿਰਪਾ ਕਰੋ। ਗੁਰੂ ਜੀ ਕਹਿੰਦੇ ਨੇ ਬਾਈ ਇਹ ਮੋਹ ਹੀ ਦੁੱਖਾਂ ਦਾ ਕਾਰਨ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਅਗਿਆਨ ਦੁੱਖਾਂ ਦਾ ਕਾਰਨ ਹੈ, ਹਨੇਰੇ ਵਿੱਚ ਠੋਕਰਾਂ ਵੱਜਦੀਆਂ ਨੇ, ਜਦੋਂ ਫਿਰ ਸੂਰਜ ਚੜ ਜਾਂਦਾ ਕੋਈ ਲਾਈਟ ਬੱਤੀ ਜਗ ਪੈਂਦੀ ਹੈ ਫਿਰ ਠੋਕਰਾਂ ਨਹੀਂ ਜਗਦੀਆਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰੂ ਐਸਾ ਗਿਆਨ ਦਾ ਪ੍ਰਕਾਸ਼ ਕਰਦਾ ਹੈ, ਸੱਚਮੁੱਚ ਜਿਹੜੇ ਗੁਰੂ ਦੇ ਗਿਆਨ ਵਿੱਚ ਆ ਜਾਂਦੇ ਹਨ ਭਾਈ ਖੁਦ ਤਾਂ ਸੁਖੀ ਹੁੰਦੇ, ਦੂਜਿਆਂ ਨੂੰ ਵੀ ਸੁਖ ਦੇਣ ਨੂੰ ਸਮਰੱਥ ਹੋ ਜਾਂਦੇ ਨੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਦੁੱਖ ਰੋਗ ਸੰਤਾਪ ਉਤਰੇ ਸੁਣੀ
1: ਸੱਚੀ ਬਾਣੀ।
0: ਸੋ ਸਾਧ ਸੰਗਤ ਗੁਰੂ ਜੀ ਨੇ ਮਿਹਰ ਕੀਤੀ, ਉਹਨੂੰ ਬਖਸ਼ਿਸ਼ ਕੀਤੀ ਗੁਰੂ ਜੀ ਨੇ। ਹੁਣ ਸਤਸੰਗਤ ਕਰਦਾ ਹੈ, ਸੰਗਤ ਕਰਦਾ ਹੈ, ਨਹੀਂ ਤਾਂ ਪ੍ਰਤੀ ਕੀਰਤਨ ਵਿੱਚ ਆਉਂਦਾ ਹੈ, ਹਰੀ ਜਸ ਸੁਣਦਾ ਹੈ, ਉਸਦੀ ਆਤਮਾ ਸ਼ਾਂਤ ਹੋ ਗਈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕਿਤਨੇ ਕੇ ਹੁਣ ਵੀ ਸੰਸਾਰ ਦੁਖੀ ਹੈ, ਕਿਉਂ? ਕਿਉਂਕਿ ਗੁਰੂ ਨਾਨਕ ਦੀ ਸ਼ਰਨ ਵਿੱਚ ਨਹੀਂ ਆਏ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਸੀ ਸੁਖੀ ਹੋ ਗਏ ਸੀ, ਜਿਹੜੇ ਹੁਣ ਗੁਰੂ ਦੀ ਸ਼ਰਨ ਲੈਣਗੇ ਸੁਖੀ ਹੋ ਜਾਣਗੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਨ੍ਹਾਂ ਨੇ ਉਦੋਂ ਵੀ ਗੁਰੂ ਦੀ ਸ਼ਰਨ ਨਹੀਂ ਲਈ ਉਹ ਭਾਈ ਦੁਖੀ ਰਹੇ, ਹੁਣ ਵੀ ਜੇ ਅਸੀਂ ਗੁਰੂ ਦੀ ਸ਼ਰਨ ਨਹੀਂ ਲਵਾਂਗੇ, ਗੁਰੂ ਦੇ ਬਚਨ ਨਹੀਂ ਮੰਨਾਂਗੇ, ਤਾਂ ਅਸੀਂ ਦੁਖੀ ਹੋਏ ਹਾਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਇਸ ਕਰਕੇ ਗੁਰਦੇਵ ਕਹਿੰਦੇ ਹਨ, ਸਤਿਗੁਰੂ ਤੇਗ ਬਹਾਦਰ ਮਹਾਰਾਜ,

0: ਜੇ ਸੁਖ ਚਾਹੈ ਸਦਾ ਸ਼ਰਨ ਰਾਮ ਕੀ
1: ਲੇਹੇ।
0: ਸੋ ਸਾਧ ਸੰਗਤ, ਇਸ ਕਰਕੇ ਹੁਣ ਪਰਥ ਤੇ ਕਿਰਪਾ ਹੋਈ, ਹੁਣ ਮਹਾਰਾਜ ਨੇ ਉਸ ਪਰਥਰੀ ਨੂੰ ਸ਼ਾਹੂਕਾਰ ਨੂੰ ਕਿਵੇਂ ਸੁਖੀ ਹੋਏ, ਦੁਨੀਆਂ ਕਿਵੇਂ ਸੁਖੀ ਕੀਤੀ, ਗੁਰੂ ਨਾਨਕ ਨੇ ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਪਰਥਰੀ ਕਹਿੰਦਾ 500 ਸਾਲ ਦੀ ਮੇਰੀ ਉਮਰ ਹੈ, ਇਤਨੇ ਜਪ ਤਪ ਇਤਨੇ ਜੋ ਕਮਾਲੇ, ਮੇਰਾ ਮਨ ਅਜੇ ਵੀ ਸ਼ਾਂਤ ਨਹੀਂ ਹੋਇਆ ਹੈ। ਸ਼ਾਹੂਕਾਰ ਕਹਿੰਦਾ ਇਤਨਾ ਕੁਛ ਹੋ ਕੇ ਵੀ ਮੇਰਾ ਮਨ ਸ਼ਾਂਤ ਨਹੀਂ ਹੋਇਆ। ਸਤਿਗੁਰੂ ਨੇ ਕਿਰਪਾ ਕੀਤੀ,

0: ਸਤਿਗੁਰ ਕੌਣ ਹੈ ਜਿਸ ਦੇ ਕੋਲ ਨਾਮ ਦੀ ਦਾਤ ਹੈ? ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਨਾਮ ਦਾ ਦਾਤਾ ਹੈ ਜਿਹੜਾ ਤੁਰਦਰਗਾਹ ਤੋਂ ਨਾਮ ਦੀ ਦਾਤ ਲੈ ਕੇ ਆਇਆ ਹੈ। ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਆਪਣੂ ਆਪ ਨਹੀਂ ਨਾਮ ਦੇ ਦਾਤੇ ਬਣ ਗਏ, ਉਹ ਨਾਮ ਦੇ ਦਾਤੇ ਨਹੀਂ ਹਨ। ਗੁਰੂ ਨਾਨਕ ਜੀ ਤੁਰਦਰਗਾਹ ਤੋਂ ਨਾਮ ਦੀ ਦਾਤ ਲੈ ਕੇ ਆਏ ਸੀ। ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰੂ ਜੀ ਨੇ ਨਾਮ ਦੀ ਦਾਤ ਦਿੱਤੀ, ਪਰਥਰੀ ਨੂੰ ਦਿੱਤੀ, ਅਨੇਕਾਂ ਜੀਵਾਂ ਨੂੰ ਨਾਮ ਦੀ ਦਾਤ ਦਿੱਤੀ, ਨਾਮ ਦੁਆਰਾ ਜੀਵ ਸੁਖੀ ਕੀਤੇ। ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਹੁਣ ਉਸ ਦੇ ਯੋਗ ਦੇ ਵਿੱਚ ਪੁਰਾਣਾ ਜਾਮ ਨੂੰ ਪੁਰਾਣਾ ਜਾਪ ਬਣਾਤਾ ਗੁਰੂ ਜੀ ਨੇ। ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਨਾਮ ਦੇ ਦੁਆਰਾ ਜਿਹੜੀ ਹਉਮੈ ਵੱਧਦੀ ਸੀ, ਮੈਂ ਇਤਨੇ ਜਪ ਤਪ ਕੀਤੇ, ਮੈਂ ਆਹ ਕੀਤਾ, ਉਹ ਸਾਰੀ ਦੂਰ ਹੋ ਗਈ। ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ
1: ਖੋਈ,
0: ਹਉਮੈ ਨਾਸ ਹੋ ਜਾਂਦੀ ਹੈ। ਸੋ ਵੈਸੇ ਨਾਮ ਤੋਂ ਬਿਨਾਂ ਕੋਈ ਕਈਆਂ ਦੀ ਹਉਮੈ ਵੱਧ ਜਾਂਦੀ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ
1: ਗੁਮਾਨ,
0: ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ
1: ਇਸ਼ਨਾਨ।
0: ਸੋ ਨਾਮ ਦੇ ਨਾਲ ਜੋੜਿਆ, ਪਰਮੇਸ਼ਰ ਦਾ ਨਾਮ ਜਪਾਇਆ, ਨਾਨਕ ਕਹਿ ਘਰ
1: ਕੇਵਲ ਨਾਮ।
0: ਸੋ ਗੁਰੂ ਜੀ ਨੇ ਇਹ ਕਿਰਪਾ ਕੀਤੀ ਤੇ ਸਾਧ ਸੰਗਤ ਹੁਣ ਉਹਨਾਂ ਨੂੰ ਕੀ ਕੀਤਾ ਮਹਾਰਾਜ ਨੇ? ਸੰਸਾਰ ਦਾ ਗੁਰੂ ਜੀ ਨੇ ਕਿਹਾ ਰਹੋ ਸੰਸਾਰ ਦੇ ਵਿੱਚ, ਸੰਸਾਰ ਦੀ ਪਕੜ ਛੁਡਾ ਦਿੱਤੀ। ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਕਾਰ ਵਿਹਾਰ ਕਰੋ, ਡਰਨ ਦੀ ਲੋੜ ਨਹੀਂ ਹੈ। ਗੁਰੂ ਜੀ ਨੇ ਹੀ ਉਪਦੇਸ਼ ਦਿੱਤਾ ਹੈ ਸਾਰੇ ਸੰਸਾਰ ਨੂੰ, ਇਹ ਸਾਰਿਆਂ ਵਾਸਤੇ ਸਾਂਝਾ। ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚਾਹੁ ਵਰਨਾ ਕੋ
1: ਸਾਂਝਾ,
0: ਕੀ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮੈਂ, ਘੱਟ ਘੱਟ ਨਾਨਕ
1: ਮਾਝਾ।

0: ਨਾਮ ਜਪਣਾ, ਵੰਡ ਛਕਣਾ ਅਤੇ ਧਰਮ ਦੀ ਕਿਰਤ ਕਰਨੀ, ਇਹ ਗੁਰੂ ਜੀ ਦੇ ਸੁਨਹਿਰੀ ਉਪਦੇਸ਼ ਸਨ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਰਹੋ ਸੰਸਾਰ ਚ, ਰਹੋ ਦੁਨੀਆਂ ਚ, ਕਾਰ ਵਿਹਾਰ ਵੀ ਕਰੋ, ਸਭ ਕੁਛ ਕਰੋ, ਪਰੰਤੂ ਉਸ ਪਰਮੇਸ਼ਰ ਦੀ ਸ਼ਰਨ ਲਓ, ਅੰਦਰੋਂ ਉਸ ਗੁਰੂ ਪਰਮੇਸ਼ਰ ਨਾਲ ਜੁੜੋ, ਨਾਮ ਜਪੋ, ਕੁਛ ਸਮਾਂ ਉਸ ਵਾਸਤੇ ਦਿਓ, ਉਸ ਦੀ ਸ਼ਰਨ ਅਖਤਿਆਰ ਕਰੋ, ਧਰਮ ਦੀ ਕਿਰਤ ਕਰੋ, ਗਰੀਬਾਂ ਦੀ ਸਹਾਇਤਾ ਕਰੋ, ਦੁਖੀਆਂ ਦੀ ਮਦਦ ਕਰੋ। ਇਸ ਤਰੀਕੇ ਦੇ ਨਾਲ ਇਹ ਜਨਮ ਸਫਲਾ ਹੋ ਜਾਂਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਬੰਦਾ ਪਛਤਾਉਂਦਾ ਨਹੀਂ ਹੈ ਭਾਈ, ਦੁਨੀਆ ਤੋਂ ਪਛਤਾਉਣਾ ਨਹੀਂ ਪੈਂਦਾ, ਜੇ ਜੋ ਤਾਂ ਕਿ ਮਾਰਗ ਮੈਂ ਆਏ ਦੁੱਖ ਕਬੂ ਨਾ ਸੰਤਾਏ। ਸੋ ਨਾਮ ਜਪਣਾ, ਵੰਡ ਛਕਣਾ, ਧਰਮ ਦੀ ਕਿਰਤ ਕਰਨੀ, ਇਹ ਗੁਰੂ ਨਾਨਕ ਜੀ ਨੇ ਬਖਸ਼ਿਸ਼ ਕੀਤੀ ਹੈ ਭਾਈ। ਆਓ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ, ਅਸੀਂ ਅਰਦਾਸ ਕਰੀਏ, ਕਿਉਂਕਿ ਵਕਤ ਜਨਮ ਦਾ ਪਤਾ ਕੋਈ ਨਹੀਂ ਹੈ, ਕਦੋਂ ਹੱਥੋਂ ਨਿਕਲ ਜਾਣਾ ਸਮਾਂ, ਕਦੇ ਨਹੀਂ ਕਿਸੇ ਨੂੰ ਸਮਾਂ ਦਿੰਦਾ। ਜਿਹੜੇ ਸਮੇਂ ਦੀ ਕਦਰ ਪਛਾਣਦੇ ਨੇ, ਦੋ ਬੇੜੀਆਂ ਵਾਲੇ ਡੁੱਬ ਮਰਦੇ, ਜਿਹੜੇ ਇੱਕ ਤੇ ਤਰਨਾ
1: ਜਾਣਦੇ ਨੇ,
0: ਤੀਰ ਕਮਾਨ ਚੋਂ, ਬੋਲ ਜ਼ਬਾਨ ਚੋਂ ਵਕਤ ਹੱਥੋਂ ਨਿਕਲਿਆ ਮੁੜ ਕੇ ਵਾਪਸ ਨਹੀਂ ਆਉਂਦੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਮਨੁੱਖਾ ਸਰੀਰ ਅੱਜ ਸਾਡੇ ਕੋਲ ਹੈ, ਹੱਥੋਂ ਨਿਕਲਿਆ ਪਛਤਾਉਣਾ ਪਵੇਗਾ। 33 ਕਰੋੜ ਦੇਵੀ ਦੇਵਤਾ ਇਸ ਸਰੀਰ ਨੂੰ ਤਰਸਦਾ ਹੈ, ਕਿਉਂਕਿ ਜੇ ਗਿਆਨ ਹੋ ਸਕਦਾ ਤਾਂ ਮਨੁੱਖਾ ਸਰੀਰ ਚ ਹੀ ਹੋ ਸਕਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੇ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ, ਭਗਤੀ ਹੋ ਸਕਦੀ ਹੈ, ਤਾਂ ਇਸ ਸਰੀਰ ਚ ਹੋ ਸਕਦੀ ਹੈ, ਜੋ ਕਿ ਇੰਨੇ ਲੰਮੇ ਸਮੇਂ, ਅਰਬਾਂ ਖਰਬਾਂ ਸਾਲ ਬਾਅਦ, 84 ਲੱਖ ਜੂਨ ਦਾ ਬੜਾ ਲੰਮਾ ਚੱਕਰ ਕੱਟ ਕੇ ਵਕਤ ਹੱਥ ਆਇਆ ਹੈ। ਗੁਰੂ ਜੀ ਬਾਣੀ ਵਿਚ ਕਹਿੰਦੇ ਨੇ, ਮਾਨਸ ਜਨਮ ਦਾ ਲੰਬ ਹੈ, ਹੋ ਇਹਨਾਂ ਬਾਰੰਬਾਰ, ਜੋ ਬਨ ਫਲ ਪਾ ਕੇ ਭੋਏਗੇ ਨਾ ਬਹੁਰ ਨਾ ਲਾਗੈ
1: ਡਾਰ।
0: ਯੋਗ ਨਹੀਂ ਕਰ ਸਕਦੇ ਭਾਈ, ਤੀਰਥਾਂ ਤੇ ਨਹੀਂ ਜਾ ਸਕਦੇ, ਵੱਡੇ ਵੱਡੇ ਦਾਨ ਪੁੰਨ ਨਹੀਂ ਕਰ ਸਕਦੇ, ਸਤਸੰਗਤ ਤਾਂ ਕਰ ਸਕਦੇ ਹਾਂ ਭਾਈ, ਗੁਰਦੁਆਰੇ ਤਾਂ ਜਾ ਸਕਦੇ ਹਾਂ, ਨਾਮ ਤਾਂ ਜਪ ਸਕਦੇ ਹਾਂ, ਸਵੇਰੇ ਸ਼ਾਮ ਤਾਂ ਵਕਤ ਕੱਢ ਸਕਦੇ ਹਾਂ, ਦਸਵੰਧ ਤਾਂ ਗੁਰੂ ਦਾ ਕੱਢ ਸਕਦੇ ਹਾਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ, ਜੁਗਤ ਹੱਸਦਿਆਂ ਖਲੰਦਿਆਂ ਪਨੰਦਿਆਂ ਖਵੰਦਿਆਂ ਵਿੱਚੇ ਹੋਵੇ
1: ਮੁਕਤ।
0: ਸੋ ਇਸ ਕਰਕੇ ਸਤ ਸੰਗਤ, ਇਹ ਗੁਰੂ ਦੀ ਅਪਾਰ ਬਖਸ਼ਿਸ਼ ਕੀਤੀ ਹੋਈ ਹੈ। ਇਲਾਕਾ ਨਿਵਾਸੀ, ਹੋਰ ਸੰਗਤਾਂ, ਨਗਰ ਬਰਮਾਲੀ ਪਰ, ਜਿੱਥੇ ਬਹੁਤ ਸਾਰੇ ਸਤਸੰਗ ਸਮਾਗਮ ਪਿਛਲੇ ਸਮੇਂ ਦੇ ਅੰਦਰ ਕਾਫੀ ਗੁਰੂ ਦੀ ਬਖਸ਼ਿਸ਼ ਹੁੰਦੀ ਰਹੀ ਹੈ। ਸੁਵਾਜੇ ਫਿਰ ਸਤਸੰਗ ਦਾ ਸਮਾਂ ਬਣਿਆ ਹੈ, ਭਾਗਾਂ ਵਾਲੇ ਹੋ ਭਾਈ, ਉਹ ਹੀ ਨਗਰ ਭਾਗਾਂ ਵਾਲੇ ਹੁੰਦੇ ਹਨ, ਉਹ ਸਤਸੰਗੀਆਂ ਵੀ ਭਾਗਾਂ ਵਾਲੇ ਹੁੰਦੇ ਹਨ, ਉਹ ਨਗਰ ਭਾਗਾਂ ਵਾਲੇ ਨਹੀਂ ਹੁੰਦੇ, ਜਿੱਥੇ ਸਾਧ ਸੰਗਤ ਦੇ ਗਾਉਣ ਗਾਏ ਜਾਂਦੇ ਨੇ ਭਾਈ, ਲੱਖਾਂ ਰੁਪਏ ਦੇ, ਜਾਂ ਸਾਧ ਸੰਗਤ ਹੋਰ ਐਸੇ ਵੈਸੇ ਨਹੀਂ, ਉਹਨਾਂ ਨਗਰਾਂ ਨੂੰ ਗੁਰੂ ਜੀ ਨੇ ਵਡਿਆਇਆ ਭਾਈ, ਜਿੱਥੇ ਸਤਸੰਗਤ ਹੁੰਦੀ ਹੈ। ਬੋਲੋ

0: ਜਿਥ ਨਾਮ ਜਪੀਏ ਪਰ ਪਿਆਰੇ ਸਿਆਥਲ ਸੋਨ
1: ਚੌਬਾਰੇ,
0: ਜਿਥ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ
1: ਉਜਾੜੀ ਜੀਓ,
0: ਜਿਥੇ ਸਤਸੰਗਤ ਹੁੰਦਾ ਭਾਈ ਭਾਗਾਂ ਵਾਲੇ ਹੁੰਦੇ ਹਨ ਉਹ ਨਗਰ, ਜਿਹੜੇ ਸਤਸੰਗਤ ਕਰਦੇ ਹਨ ਤੇ ਸਤਸੰਗਤ ਕਰਵਾਉਂਦੇ ਹਨ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਨਗਰ ਬਨਵਾਲੀ ਪਰ ਸੰਗਤਾਂ ਧੰਤਾ ਦੇ ਯੋਗ ਹਨ, ਪਿਛਲੇ ਸਮਿਆਂ ਦੀ ਤਰ੍ਹਾਂ ਇਹ ਸਤਸੰਗ ਦਾ ਸਮਾਗਮ ਰਚਿਆ ਹੈ। ਭਾਗਾਂ ਵਾਲੇ ਹਨ, ਪਿੱਛੇ ਆਪ ਨੂੰ ਪਤਾ ਹੈ ਕੁਛ ਵਕਤ ਐਸਾ ਇਹ ਸੰਗਤਾਂ ਦੇ ਜਥੇ ਤੋਂ ਗੁਜ਼ਰਿਆ। ਉਹ ਸਾਧ ਸੰਗਤ ਇਸ ਸਮੇਂ ਇਤਿਹਾਸ ਪੜ੍ਹ ਕੇ ਦੇਖੀਏ ਭਾਈ, ਕਦੋਂ ਨਹੀਂ ਗੁਰੂ ਘਰਾਂ ਦੇ ਵਕਤ ਬਣੇ, ਕਦੋਂ ਨਹੀਂ ਭੀੜਾਂ ਬਣੀਆਂ, ਕਦੋਂ ਨਹੀਂ ਇਮਤਿਹਾਨ ਪਏ। ਸਿੱਖੀ ਦੇ ਇਮਤਿਹਾਨ ਤਾਂ ਵਾਰ ਵਾਰ ਹੁੰਦੇ ਹੀ ਰਹੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਬਹੁਤ ਸਾਰੇ ਨਗਰਾਂ ਦੇ ਵਿੱਚ ਜਾਈਦਾ ਹੈ, ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਉਹਨਾਂ ਨੂੰ ਫਿਰ ਪੁੱਛੀਦਾ ਭਾਈ ਸੁਣਨ ਦਾ ਤਾਂ ਹੀ ਲਾਭ ਹੁੰਦਾ, ਇਹ ਧਰਮ ਦਾ ਉਪਦੇਸ਼ ਸੁਣਨ ਦਾ ਤਾਂ ਹੀ ਲਾਭ ਹੈ ਜੇ ਅਸੀਂ ਧਰਮ ਤੇ ਪਰਿਪੱਕ ਹੋਈਏ। ਜੇ ਅਸੀਂ ਧਰਮ ਸੁਣੀ ਜਾਈਏ, ਬੜੇ ਸੋਹਣੇ ਦੀਵਾਨ ਲਾਏ, ਬੜੇ ਸੋਹਣਾ ਦੀਵਾਨ ਲਾਇਆ, ਜੇ ਅਸੀਂ ਕਮਾਉਣਾ ਹੀ ਨਹੀਂ, ਉਸ ਰਸਤੇ ਤੇ ਚੱਲਣਾ ਹੀ ਨਹੀਂ, ਧਰਮ ਵਾਸਤੇ ਕੁਰਬਾਨੀ ਕਰਨ ਵਾਸਤੇ ਹੀ ਤਿਆਰ ਨਹੀਂ, ਫਿਰ ਸੁਣਨ ਦਾ ਕੀ ਲਾਭ ਹੈ? ਬੋਲੋ
1: ਸ੍ਰੀ ਵਾਹਿਗੁਰੂ।
0: ਹਾਂ, ਸਮਾਂ ਤਾਂ ਸਫਲ ਹੈ, ਪਰੰਤੂ ਗੁਰੂ ਦੀ ਪਰਮੇਸ਼ਰ ਦੀ ਖੁਸ਼ੀ ਇਸ ਤਰ੍ਹਾਂ ਤਾਂ ਨਹੀਂ ਹੁੰਦੀ ਭਾਈ। ਸਿਰਫ ਸੁਣੀ ਜਾਣਾ, ਪਿਛਲੇ ਉਪਦੇਸ਼ ਪਿਛਲੇ ਇਤਿਹਾਸ ਸੁਣਾਉਣ ਸੁਣਨੇ ਸੁਣਾਈ ਜਾਣੇ, ਜੇ ਸਾਧ ਸੰਗਤ ਵਕਤ ਬਣ ਜਾਏ ਪ੍ਰੀਖਿਆ ਦਾ, ਫਿਰ ਅਸੀਂ ਦੌੜ ਜਾਈਏ, ਫਿਰ ਸੁਣਨ ਦਾ ਕੀ ਲਾਭ ਹੈ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਬਹੁਤ ਸਾਰੇ ਨਗਰਾਂ ਦੇ ਵਿੱਚ ਜਾਈਦਾ, ਇਹ ਪੁੱਛੀਦਾ ਉੱਥੇ ਭਾਈ ਤੁਹਾਡੇ ਨਗਰ ਦੇ ਵਿੱਚ ਕਿੰਨੀ ਵਾਰ ਦੀਵਾਨ ਲੱਗੇ ਸੀ? ਸੰਗਤਾਂ ਦੱਸਦੀ ਜੀ 5 ਵਾਰ 6 ਵਾਰ 8 ਵਾਰ। ਫਿਰ ਉਹਨੂੰ ਪੁੱਛੀਦਾ ਭਾਈ ਗੁਰੂ ਘਰ ਤੇ ਵਕਤ ਬਣ ਗਿਆ, ਜੇ ਕੋਈ ਸਮਾਂ ਐਸਾ ਪ੍ਰੀਖਿਆ ਦਾ ਬਣ ਗਿਆ, ਤੁਸੀਂ ਦਿਸੇ ਨਹੀਂ, ਫਿਰ ਨਜ਼ਰ ਨਹੀਂ ਆਏ? ਹਾਂ, ਜਿਸਨੇ ਸੰਗਤ ਨਹੀਂ ਕੀਤੀ ਭਾਈ ਉਹ ਤਾਂ ਭੁਲੇਖੇ ਚ ਪੈ ਜਾਵੇ। ਜੇ ਤੁਸੀਂ ਸਤਸੰਗਤ ਕਰਦੇ ਹੋ, ਤੁਹਾਨੂੰ ਪਤਾ ਹੈ, ਤੁਸੀਂ ਜਾਣ ਬੁੱਝ ਕੇ ਅੱਖਾਂ ਬੰਦ ਕਰਦੇ ਹੋ, ਫਿਰ ਧਰਮੀ ਕਿੱਥੇ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕਦੋਂ ਨੇ ਗੁਰੂਆਂ ਤੇ ਵਕਤ ਨਹੀਂ ਬਣੇ ਭਾਈ? ਪੀਰਾਂ ਪੈਗੰਬਰਾਂ ਅਵਤਾਰਾਂ ਤੇ ਵਕਤ ਨਹੀਂ ਬਣੇ, ਬਣਦੇ ਆਏ ਨੇ। ਸੋ ਸਾਧ ਸੰਗਤ, ਪਰੰਤੂ ਸੱਚੀ ਗੱਲ ਹੈ, ਇਹ ਸੱਚ ਹੈ, ਇਤਿਹਾਸ ਹੈ, ਅੱਜ ਦਾ ਸਦੀਆਂ ਦੋ ਸਦੀਆਂ ਦਾ ਨਹੀਂ, ਯੁਗਾਂ ਦਾ ਇਤਿਹਾਸ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਾਧ ਸੰਗਤ ਧਰਮ ਦਾ ਇਤਿਹਾਸ, ਇਹ ਜਦੋਂ ਤੋਂ ਸੰਸਾਰ ਬਣਿਆ ਹੈ, ਆਪਾਂ ਕਲਯੁਗ ਦੇ ਸਮੇਂ ਦੇ ਵਿੱਚ ਸਾਧ ਸੰਗਤਾਂ ਵਿੱਚ ਰਹੇ ਹਾਂ। 500 ਸਾਲ ਹੋ ਗਿਆ ਗੁਰੂ ਨਾਨਕ ਜੀ ਨੂੰ ਨਾਮ ਦਾ ਡੰਕਾ ਵਜਾਇਆ, 300 ਸਾਲ ਤੋਂ ਉੱਪਰ ਹੋ ਗਿਆ ਕਲੰਗੀਆਂ ਵਾਲੇ ਪਾਤਸ਼ਾਹ ਨੇ, ਤੇ ਸਾਧ ਸੰਗਤ ਕਿਤਨੇ ਕਿਤਨੇ ਵਕਤ ਕਿਤਨੇ ਕਿਤਨੇ ਇਤਿਹਾਸ ਆਪਾਂ ਦੀਵਾਨਾਂ ਦੇ ਵਿੱਚ ਵਿਚਾਰਦੇ ਰਹੇ ਹਾਂ ਭਾਈ, ਪਰੰਤੂ ਸੁਣਨ ਦਾ ਤਾਂ ਹੀ ਲਾਭ ਹੈ ਜੇ ਸਾਧ ਸੰਗਤ ਅਸੀਂ ਉਸ ਤੇ ਅਮਲ ਕਰਨਾ ਹੈ। ਜੇ ਅਮਲ ਹੀ ਨਹੀਂ ਕੀਤਾ ਫਿਰ ਕੀ ਫਾਇਦਾ ਹੈ? ਇਹ ਯੁਗਾਂ ਦਾ ਇਤਿਹਾਸ ਹੈ, ਸੰਸਾਰ ਦੇ ਉੱਤੇ ਧਰਮ ਦੀ ਬੇੜੀ ਸੱਚ ਦੀ ਬੇੜੀ ਡੋਲਦੀ ਹੈ, ਕਦੇ ਡੁੱਬਦੀ ਨਹੀਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਧਰਮ ਨੂੰ ਖਤਮ ਕਰਨ ਵਾਲੇ ਖਤਮ ਹੋ ਜਾਂਦੇ ਨੇ, ਧਰਮ ਨਹੀਂ ਕਦੇ ਖਤਮ ਹੋਇਆ ਸੰਸਾਰ ਤੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਧਰਮੀ ਪੁਰਸ਼ ਸਰੀਰ ਕਰਕੇ ਭਾਵੇਂ ਸੰਸਾਰ ਤੇ ਨਾਰਾਇਣ ਕੁਰਬਾਨੀ ਹੋ ਜਾਏ, ਪਰੰਤੂ ਸਾਧ ਸੰਗਤ ਧਰਮ ਦਾ ਨਾਸ ਨਹੀਂ ਹੁੰਦਾ, ਧਰਮ ਨੂੰ ਨਾਸ ਕਰਨ ਵਾਲਿਆਂ ਦਾ ਨਾਸ ਜ਼ਰੂਰ ਹੋ ਜਾਂਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਯੁਗਾਂ ਦਾ ਇਤਿਹਾਸ ਹੈ,

0: ਇਹ ਰੱਬ ਦੇ ਨਾਂ ਦੀ ਜੋਤ, ਧਰਮ ਦੀ ਜੋਤ ਮੱਧਮ ਤਾਂ ਪੈ ਸਕਦੀ ਹੈ, ਪਰੰਤੂ ਬੁਝਦੀ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਧਰਮ ਦੀਆਂ ਪ੍ਰੀਖਿਆ ਕਦੋਂ ਨਹੀਂ ਹੋਈਆਂ ਭਾਈ? ਆਪਣੇ ਸਾਹਮਣੇ ਵੀ ਆਏ ਵੀ ਤੁਹਾਡੇ ਧਰਮ ਦੀ ਪ੍ਰੀਖਿਆ ਸੀ, ਹੋਰ ਕੀ ਸੀ? ਇਹ ਧਰਮ ਦੀ ਪ੍ਰੀਖਿਆ ਸੀ। ਇਸ ਧਰਮ ਦੀ ਪ੍ਰੀਖਿਆ ਕਦੋਂ ਨਹੀਂ ਹੋਈ? ਗੁਰੂਆਂ ਵੇਲੇ ਨਹੀਂ ਹੋਈ? ਅਵਤਾਰਾਂ ਵੇਲੇ ਨਹੀਂ ਹੋਈ? ਸਿੱਖਾਂ ਵੇਲੇ ਨਹੀਂ ਹੋਈ? ਖਾਲਸਿਆਂ ਦੇ ਵੇਲੇ ਨਹੀਂ ਹੋਈ? ਕਦੋਂ ਨਹੀਂ ਹੋਈ? ਸਾਧ ਸੰਗਤ ਕੀ ਹੋਇਆ?

0: ਨਗਰ ਦਾ ਇਹਨਾਂ ਨੇ ਬੜਾ ਸੰਗਤਾਂ ਨੇ ਬੜਾ ਜਥੇ ਦੇ ਨਾਲ ਮਿਲ ਕੇ ਸੰਗਤਾਂ ਨਾਲ ਮਿਲ ਕੇ ਬਾਈ ਪੂਰਾ ਔਖੀਆਂ ਘੜੀਆਂ ਦੇ ਵਿੱਚ ਵੀ ਸਾਧ ਸੰਗਤ ਗੁਰੂ ਘਰਾਂ ਦੇ ਤਾਂ ਕਿਆ ਔਖੀਆਂ ਘੜੀਆਂ ਇੱਕ ਤਾਂ ਇੱਕ ਸਾਧ ਸੰਗਤ ਗੱਲ ਹੁੰਦੀ ਹੈ ਕਹਿਣ ਦੀ ਸੋ ਸਾਧ ਸੰਗਤ ਇੱਕ ਪ੍ਰੀਖਿਆ ਹੁੰਦੀ ਹੈ ਸੋ ਇਸ ਕਰਕੇ ਉਹਨਾਂ ਨੇ ਬੜਾ ਸਾਧ ਸੰਗਤ ਇਸ ਦਾ ਸਾਥ ਦਿੱਤਾ ਹੈ ਬੜੇ ਡਟੇ ਰਹੇ ਹਨ ਹੋਰ ਬਹੁਤ ਸਾਰੇ ਤਾਂ ਦੇਖੀਦੇ ਨੇ ਭਾਈ ਸੋ ਸੁਖ ਮਿਆਨ ਬਹੁਤ ਬਿਲ ਬੈਠ ਵਹਿਤ ਚ ਹੁੰਦੇ ਘੇਰਾ ਵਿਪਤ ਭਰੀ ਸਭ ਹੀ ਸੰਗ ਛਾੜਤ ਕੋ ਨਾਵਤ ਪਰੰਤੂ ਸਾਧ ਸੰਗਤ ਸੰਸਾਰ ਤੇ ਸੱਚ ਦਾ ਹੀ ਨਾਂ ਰਹਿੰਦਾ ਹੈ ਧਰਮ ਦਾ ਹੀ ਰਹਿੰਦਾ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ
1: ਗੋਬਿੰਦ
0: ਕਹੋ ਨਾਨਕ ਜਗਤ ਮੈਂ ਕਿਨ ਜਪਿਓ
1: ਗੁਰਮੰਤ
0: ਸੋ ਇਸ ਕਰਕੇ ਭਾਈ ਸੁਣਦੇ ਹੀ ਨਾ ਰਿਹਾ ਕਰੋ ਇਹ ਸੁਣ ਕਹਿਣ ਦਾ ਮਾਰਗ ਨਹੀਂ ਇਹ ਤਾਂ ਕਮਾਉਣ ਦਾ ਮਾਰਗ ਹੈ ਕੁਰਬਾਨੀ ਦਾ ਮਾਰਗ ਹੈ ਬੋਲੋ
1: ਹਥਨਾਮ ਸ੍ਰੀ ਵਾਹਿਗੁਰੂ
0: ਇਹ ਕੁਰਬਾਨੀ ਦਾ ਮਾਰਗ ਹੈ ਸੋ ਇਸ ਕਰਕੇ ਕਹਿਣ ਸੁਣਦਾ ਹੀ ਨਹੀਂ ਕਹਿਣ ਸੁਣਨ ਵਾਲਿਆਂ ਤੇ ਪਰਮੇਸ਼ਰ ਦੀ ਖੁਸ਼ੀ ਨਹੀਂ ਹੁੰਦੀ ਆ ਸਾਧ ਸੰਜੇ ਅਸੀਂ ਉਸ ਨੂੰ ਕਮਾਵਾਂਗੇ ਹੁਣ ਸੁਣਿਆ ਦੀਵਾਨ ਵਿੱਚ ਭਾਈ ਇੱਕ ਕੰਮ ਚ ਨੂੰ ਪਾਇਆ ਦੂਸਰੇ ਕੰਮ ਚ ਨੂੰ ਕੱਢਤਾ ਭੂਕ ਨੇ ਜਮਾਰੀ ਫੂਕ ਪਰਲੇ ਪਾਸੇ ਫਿਰ ਤਾਂ ਕੋਈ ਲਾਭ ਨਹੀਂ ਹੈ ਭਾਈ ਹਾਂ ਸਮਾਂ ਤਾਂ ਸਫਲ ਹੈ ਜੀਵਨ ਤਾਂ ਸਫਲ ਹੈ ਤਾਂ ਹੀ ਹੋਊਗਾ ਜੇ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਆਓ ਸਤਿਗੁਰੂ ਦੀ ਅਰਦਾਸ ਕਰੀਏ ਬੇਨਤੀ ਕਰੀਏ ਸਤਿਗੁਰੂ ਸਾਡੇ ਤੇ ਕਿਰਪਾ ਕਰੇ ਮਨੁੱਖਾਂ ਦਾ ਵਾਰ ਵਾਰ ਨਹੀਂ ਮਿਲਣਾ ਇਹ ਵਕਤ ਵਾਰ ਵਾਰ ਨਹੀਂ ਮਿਲਣਾ ਸਾਹਿਬਜ਼ਾਦਿਆਂ ਨੂੰ ਕੀ ਕਿਹਾ ਜਾਂਦਾ ਸੀ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ 7 ਸਾਲ ਤੇ 9 ਸਾਲ ਦੀ ਉਮਰ ਹੈ ਉਹਨੂੰ ਖਤਮ ਕਰ ਦਿਆਂਗੇ ਨਹੀਂ ਤਾਂ ਮੁਸਲਮਾਨ ਬਣ ਜਾਓ ਇਸਲਾਮ ਕਬੂਲ ਕਰ ਲੋ ਕਹਿੰਦੇ ਅਸੀਂ ਇਸਲਾਮ ਕਬੂਲ ਕਰ ਲਈਏ ਫਿਰ ਨਹੀਂ ਮਰਨਾ ਫਿਰ ਵੀ ਤਾਂ ਮਰਨਾ ਹੈ ਕਹਿੰਦੇ ਫਿਰ ਤੁਸੀਂ ਅਸੀਂ ਅਮਰ ਹੋ ਜਾਂਗੇ ਕਹਿੰਦੇ ਨਹੀਂ ਫਿਰ ਮਰਨਾ ਮਰਨਾ ਤਾਂ ਹੈ ਕਹਿੰਦੇ ਫਿਰ ਧਰਮ ਛੱਡ ਕੇ ਕਾਹਨੂੰ ਮਰਨਾ ਧਰਮ ਦੇ ਸਹਿਤ ਹੀ ਮਰੋ ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ
0: ਧਰਮ ਤੋਂ ਹੀਣਾ ਪੁਰਸ਼ ਲੋਕ ਪਰਲੋਕ ਦੇ ਵਿੱਚ ਤਰਕਾਰ ਪਾਉਂਦਾ ਹੈ ਤੇ ਸਾਧ ਧਰਮ ਦੇ ਸਹਿਤ ਮਰਿਆ ਹੋਇਆ ਵੀ ਸ੍ਰੀ ਰਾਮ ਚੰਦਰ ਜੀ ਕਹਿੰਦੇ ਨੇ ਬਾਈ ਹੇ ਲਕਸ਼ਮਣ ਧਾਰਮੀ ਮਨੁੱਖ ਮਰ ਕੇ ਵੀ ਜਿਉਂਦਾ ਹੈ ਅਧਾਰਮੀ ਪੁਰਸ਼ ਜਿਉਂਦਾ ਹੋਇਆ ਵੀ ਮਰਿਆ ਹੋਇਆ ਹੈ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਧਰਮ ਤੋਂ ਹੀਣਾ ਪੁਰਸ਼ ਸ੍ਰੀ ਰਾਮ ਚੰਦਰ ਜੀ ਕਹਿੰਦੇ ਨੇ ਹੇ ਲਕਸ਼ਮਣ ਜਿਉਂਦਾ ਵੀ ਮਰਿਆ ਹੋਇਆ ਹੈ ਤੇ ਧਾਰਮੀ ਪੁਰਸ਼ ਮਰ ਕੇ ਵੀ ਜਿਉਂਦਾ ਹੈ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਸੋ ਇਸ ਕਰਕੇ ਭਾਈ ਨਗਰ ਨਿਵਾਸੀ ਸੰਗਤਾਂ ਬਹੁਤ ਅੰਤਾਂ ਦੇ ਯੋਗ ਹਨ ਇਲਾਕਾ ਨਿਵਾਸੀ ਜੋ ਤੁਸੀਂ ਦੂਰੋਂ ਨੇੜੋਂ ਚੱਲ ਕੇ ਗੁਰੂ ਦੀ ਸ਼ਰਨ ਵਿੱਚ ਆਇਓ ਇਹ ਘੜੀ ਆਦੀ ਕਰੀਏ ਘੜੀਆਂ ਸਾਧ ਸੰਗਤ ਬੜੀਆਂ ਲਾਭਦਾਇਕ ਹੁੰਦੀਆਂ ਹਨ ਸਭ ਸੰਗਤਾਂ ਤੋਂ ਵਿਖੇ ਮੱਸਿਆ ਦਾ ਦੀਵਾਨ ਸਜਦਾ ਭਾਈ ਦੀਵਾਨ ਤੇ ਪਹੁੰਚਿਆ ਕਰੋ ਦੀਵਾਨ ਸੁਣਿਆ ਕਰੋ ਹਰੀਆ ਸੁਣਿਆ ਕਰੋ ਸਭ ਸੰਗਤਾਂ ਇਲਾਕੇ ਨਿਵਾਸੀ ਸੰਗਤਾਂ ਸੋ ਇਸ ਕਰਕੇ ਆਓ ਗੁਰੂ ਦੀ ਸ਼ਰਨ ਲਈਏ ਗੁਰੂ ਦੀ ਓਟ ਲਈਏ ਆਸਰਾ ਲਈਏ ਗੁਰੂ ਨਾਲ ਜੁੜੀਏ ਆਪਣੇ ਜੀਵਨ ਨੂੰ ਸਫਲਾ ਕਰੀਏ ਲੋਕ ਸੁਖੀਏ ਪਰ ਲੋਕ ਸਹੇਲੇ ਕਰੀਏ ਸੁਣਿਆ ਕਿ ਮਿਲੇ ਸੁਖ ਨਾ ਮਹਾ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਆਇਓ ਸੋ ਇਸ ਕਰਕੇ ਇਹ ਗੁਰੂ ਨਾਨਕ ਜੀ ਨੇ ਬਖਸ਼ਿਸ਼ ਕੀਤੀ ਆ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਧੰਨ ਕਹੋ ਗੁਰੂ ਅਰਜਨ ਦੋ ਅਰਜਨ ਕੋ ਜਿਨ ਨਾਮ ਕਾ ਜੋੜ ਦਿਖਾਇਓ ਖਜ਼ਾਨਾ ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਿ ਗ੍ਰੰਥ ਕੀ ਹੋਇਆ ਸੋ ਸੁਮੇਰ ਸਮਾਨਾ ਐਸੀ ਤੁਰਕੀ ਬਾਣੀ ਹੈ ਭਾਈ ਇਹਦੇ ਨਾਲ ਜੁੜੀਏ ਤਾਂ ਕੀ ਹੁੰਦਾ ਲੋਕ ਸੁਖੀਏ ਪਰ ਲੋਕ ਨਾਨਕ ਹਰ ਪ੍ਰਭ
1: ਆਪੇ
0: ਸਭ ਸੰਗਤਾਂ ਤੰਤਾਂ ਦੇ ਯੋਗ ਹਨ ਭਾਈ ਜਿਹੜੇ ਦੂਰੋਂ ਨੇੜੋਂ ਚੱਲ ਕੇ ਸਤਸੰਗਤ ਹਰੀ ਜਸ ਕੀਰਤਨ ਦਾ ਲਾਭ ਉਠਾਉਣ ਦੇ ਲਈ ਗੁਰੂ ਦਰਬਾਰ ਵਿੱਚ ਆਏ ਹੋ ਭਾਗਾਂ ਵਾਲੇ ਹੋ ਨਗਰ ਨਿਵਾਸੀ ਸੰਗਤਾਂ ਜਿਨ੍ਹਾਂ ਨੇ ਸਤਸੰਗ ਦਾ ਪ੍ਰੋਗਰਾਮ ਰਚਿਆ ਹੈ ਸੋ ਆਓ ਆਖਰੀ ਲਾਈਨ ਪੜ੍ਹੋ ਫਿਰ ਅਨੰਦ ਸਾਹਿਬ ਵਿੱਚ ਬੋਲੋ ਅਰਦਾਸ ਹੁਕਮਨਾਮਾ ਫਿਰ ਸੰਗਤਾਂ ਨੇ ਲੰਗਰ ਪਾਣੀ ਛੱਕ ਕੇ ਜਿਵੇਂ ਵੀ ਪ੍ਰੋਗਰਾਮ ਹੋਏਗਾ ਪ੍ਰਬੰਧਕ ਤੁਹਾਨੂੰ ਦੱਸਣਗੇ ਫਿਰ ਆਪਣੇ ਆਪਣੇ ਘਰਾਂ ਨੂੰ ਜਾਣਾ ਭੁੱਲਾਂ ਦੀ ਮੁਆਫੀ ਬਖਸ਼ਣਾ।